Jag

Jesus.

ठीक है सर, ठीक है।

0: কিছু বললো না, দেখুন
1: ਗੁਰੂ ਪਿਆਰੇ ਸਾਧ ਜੀ, ਉਹ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਹੁਣ ਆਪਦੇ ਸਨਮੁਖ ਪੰਥ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਕਥਾ ਵਾਚਕ ਗਿਆਨੀ ਹਰਜੀਤ ਸਿੰਘ ਜੀ ਆਪ ਨੂੰ ਕਥਾ ਦੇ ਦੁਆਰਾ ਨਿਹਾਲ ਕਰਨਗੇ ਜੀ। ਸੋ ਆਪ ਜੀ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਜੇ ਰਹੋ। ਜਿਨ੍ਹਾਂ ਨੇ ਵੀ ਹੇਠਾਂ ਲੰਗਰ ਵੀ ਛਕਿਆ ਹੈ ਉਹ ਵੀ ਕਿਰਪਾ ਕਰਕੇ ਦੀਵਾਨ ਹਾਲ ਵਿੱਚ ਆ ਜਾਣ, ਹੋਈਆਂ ਫੁੱਲਾਂ ਬਖਸ਼ ਰਹੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਚੈ

ਧੰਨਵੰਤ ਭਾਗਟ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਇ ਹਮ ਧੰਨਵੰਤ ਭਾਗਟ ਸਚ ਨਾਏ।

ਕਿਉਂਕਿ ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਦੀ ਵੀ ਗੱਲ ਕੀਤੀ ਹੈ ਅਤੇ ਸਾਡੇ ਦੁਨਿਆਵੀ ਰਿਸ਼ਤਿਆਂ ਦੀ ਵੀ ਗੱਲ ਕੀਤੀ ਹੈ। ਜਿਹੜੇ ਸਾਡੇ ਦੁਨਿਆਵੀ ਰਿਸ਼ਤੇ ਨੇ ਮਹਾਰਾਜ ਨੇ ਉਹਦੀ ਵੀ ਗੱਲ ਕੀਤੀ ਹੈ। ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਨ ਆਇਆ। ਪਾਤਸ਼ਾਹ ਕਹਿੰਦੇ ਜਿਵੇਂ ਲਾੜਾ ਅਤੇ ਲਾੜੀ ਹੈ, ਧਨ ਅਤੇ ਪਿਰ ਹੈ, ਪਤੀ ਅਤੇ ਪਤਨੀ ਹੈ, ਇਸੇ ਤਰ੍ਹਾਂ ਪਰਮਾਤਮਾ ਉਹ ਲਾੜਾ ਹੈ। ਸਾਰੀਆਂ ਜੀਵ ਇਸਤਰੀਆਂ ਜਿਹੜੀਆਂ ਨੇ ਇੱਕ ਦਿਨ ਉਹਨਾਂ ਦਾ ਵਿਆਹ ਹੋਣਾ ਹੈ। ਸਭਨੀ ਸਹੁਰੇ ਵੰਜਨਾ ਸਭ ਮੁਕਲਾਵਨ ਹਾਰ। ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਨ ਆਇਆ। ਅਤੇ ਸ਼ਬਦ ਗੁਰੂ ਦੀ ਸਭ ਤੋਂ ਪਹਿਲਾਂ ਜੇ ਕਿਸੇ ਨੇ ਪਰਿਕਰਮਾ ਕੀਤੀ ਹੈ, ਇਹ ਸਾਡਾ ਇਤਿਹਾਸ ਦੱਸਦਾ ਹੈ ਵੀ ਮੂਲ ਮੰਤਰ ਫੱਟੀ 'ਤੇ ਲਿਖ ਕੇ ਰੱਖਿਆ ਅਤੇ ਉਹਦੀ ਪਰਿਕਰਮਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਮੁੱਢ ਬੰਨ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਬੇਦੀ ਦੇ ਦੁਆਲੇ ਲਾਵਾਂ ਹੁੰਦੀਆਂ ਸੀ, ਕਿਉਂਕਿ ਹਿੰਦੂ ਧਰਮ ਦੇ ਵਿੱਚ ਅਗਨੀ ਨੂੰ ਸਾਕਸ਼ੀ ਮੰਨਿਆ ਜਾਂਦਾ ਸੀ। ਸਾਕਸ਼ੀ ਹੁੰਦਾ ਗਵਾਹ ਮੰਨਣਾ, ਪਰ ਸਤਿਗੁਰੂ ਜੀ ਨੇ ਸ਼ਬਦ ਨੂੰ ਸਾਕਸ਼ੀ ਮੰਨਿਆ। ਸ਼ਬਦ ਦੀ ਗਵਾਹੀ ਦੇ ਵਿੱਚ ਆਨੰਦ ਕਾਰਜ ਹੁੰਦੇ ਆ। ਅਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਇਹ ਮਰਿਆਦਾ ਜਿਹੜੀ ਹੈ ਇਹ ਆਰੰਭ ਹੋਈ। ਫਿਰ ਸੂਹੀ ਰਾਗ ਦੇ ਵਿੱਚ ਲਾਵਾਂ ਉਚਾਰਨ ਹੋਈਆਂ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਜਿਹੜੇ ਆਨੰਦ ਕਾਰਜ ਨੇ ਇਹ ਮਾਓ ਸਾਹਿਬ ਦੀ ਧਰਤੀ 'ਤੇ ਹੋਏ ਆ। ਅਤੇ ਇੱਥੇ ਇਤਿਹਾਸ ਦੱਸਦਾ ਕਹਿੰਦੇ ਬਾਬਾ ਬੁੱਢਾ ਸਾਹਿਬ ਨੇ ਲਾਵਾਂ ਦਾ ਪਾਠ ਕੀਤਾ ਸੀ, ਕਿਉਂਕਿ ਉਸ ਵਕਤ ਜਿਹੜੀ ਬਾਣੀ ਹੈ ਉਹ ਪੜ੍ਹੀ ਜਾਂਦੀ ਸੀ ਅਤੇ ਬਾਣੀ ਨੂੰ ਪੜ੍ਹ ਕੇ ਆਨੰਦ ਕਾਰਜ ਹੁੰਦੇ ਸੀ। ਕਦੀ ਇਤਿਹਾਸ ਪੜ੍ਹ ਕੇ ਦੇਖੀਏ, ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਡੱਲੇ ਦੀ ਧਰਤੀ 'ਤੇ ਹੋਏ ਆ, ਇੱਥੇ ਵੀ ਉਹ ਜਿਹੜੀ ਪਹਿਲੀ ਬੀੜ ਤਿਆਰ ਹੋਈ ਸੀ ਉਹ ਬੀੜ ਇੱਥੇ ਆਈ ਸੀ ਡੱਲੇ ਦੀ ਧਰਤੀ 'ਤੇ। ਆਪਾਂ ਕਈ ਵਾਰੀ ਗੱਲ ਕਰਦੇ ਵੀ ਇੱਥੇ ਮਾਂ ਸਤਿਗੁਰਾਂ ਦੇ ਚਰਨ ਪਏ ਆ, ਹਾਂਜੀ, ਛੇਵੇਂ ਪਾਤਸ਼ਾਹ ਮਹਾਰਾਜ ਤੱਕ, ਫਿਰ ਸੱਤਵੇਂ ਪਾਤਸ਼ਾਹ ਦੀ ਆਪਾਂ ਗੱਲ ਕਰਦੇ ਹਾਂ। ਪਰ ਇੱਕ ਗੱਲ ਹੋਰ ਹੈ ਵੀ ਇੱਥੇ ਜਿਹੜੀ ਪਹਿਲੀ ਬੀੜ ਤਿਆਰ ਹੋਈ ਸੀ ਨਾ ਉਹਦੇ ਵੀ ਚਰਨ ਪਏ, ਜਿਹੜਾ ਪਹਿਲਾ ਸਰੂਪ ਤਿਆਰ ਹੋਇਆ ਸੀ ਇਹ ਜਿਹੜਾ ਸੁਲਤਾਨਪੁਰ ਨਗਰ ਹੈ ਇੱਥੇ ਵੀ ਉਹਦੇ ਚਰਨ ਪਏ। ਇੱਥੋਂ ਅੱਗੇ ਫਿਰ ਡੱਲੇ ਇੱਥੇ ਆਏ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਬਰਾਤਾਂ ਹੁੰਦੀਆਂ ਸੀ ਨਾ ਇਹ ਰੁਕ ਰੁਕ ਕੇ ਆਇਆ ਕਰਦੀਆਂ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਸ ਵਕਤ ਆਨੰਦ ਕਾਰਜ ਹੋਣੇ ਸੀ ਅਤੇ ਬਰਾਤ ਕਿੱਥੋਂ ਚੜ੍ਹੀ ਸੀ, ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ। ਅਤੇ ਸਤਿਗੁਰੂ ਜੀ ਦੀ ਜਿਹੜੀ ਉਮਰ ਹੈ ਉਹ 18 ਸਾਲ ਤਕਰੀਬਨ 4 ਕੁ ਮਹੀਨੇ ਸੀ। ਅਤੇ ਇਤਿਹਾਸ ਦੱਸਦਾ ਵੀ ਉਸ ਵਕਤ ਗੁਰੂ ਕੇ ਮਹਿਲ ਤੋਂ ਜਦੋਂ ਬਰਾਤ ਚੜ੍ਹੀ ਹੈ ਸਾਰਾ ਜਿਹੜਾ ਪ੍ਰਬੰਧ ਹੈ ਸਤਿਗੁਰੂ ਜੀ ਦੀ ਜਿਹੜੀ ਮਾਤਾ ਹੈ ਬੀਬੀ ਭਾਨੀ ਜੀ, ਬੀਬੀ ਭਾਨੀ ਜੀ ਨੇ ਸਾਰਾ ਪ੍ਰਬੰਧ ਕੀਤਾ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਜਿਹੜੇ ਮਾਮੇ ਸੀ, ਮਾਮਾ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜਿਹੜੇ ਰਹਿੰਦੇ ਸੀ, ਬਾਬਾ ਮੋਹਨ ਜੀ ਅਤੇ ਮੋਹਰੀ ਜੀ, ਇਹ ਵੀ ਸ਼ਾਮਿਲ ਹੋਏ। ਬਾਬਾ ਦਾਤੂ ਅਤੇ ਬਾਬਾ ਦਾਸੂ ਜੀ ਖਡੂਰ ਸਾਹਿਬ ਦੀ ਧਰਤੀ ਤੋਂ, ਇਹ ਵੀ ਪਰਿਵਾਰ ਸ਼ਾਮਿਲ ਹੋਇਆ ਸੀ। ਇਸੇ ਤਰ੍ਹਾਂ ਫਿਰ ਜਿਹੜੇ ਸਾਡੇ ਭੱਟ ਨੇ, ਭੱਟਾਂ ਦੀ ਬਾਣੀ ਵੀ ਦਰਜ ਹੈ, ਭੱਟ ਸਾਹਿਬਾਨ ਵੀ ਬਰਾਤ ਵਿੱਚ ਆਏ। ਉੱਥੇ ਬਾਬਾ ਸ੍ਰੀ ਚੰਦ ਦਾ ਵੀ ਜ਼ਿਕਰ ਆਉਂਦਾ ਹੈ ਵੀ ਬਾਬਾ ਸ੍ਰੀ ਚੰਦ। ਪਿਆਰਿਓ, ਇਹ ਜਿਹੜੇ ਮਹਾਨ ਗੁਰਸਿੱਖ ਨੇ ਇਹ ਬਰਾਤ ਦੇ ਵਿੱਚ ਸ਼ਾਮਿਲ ਹੋਏ ਆ ਅਤੇ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਪੜਾ ਦਰ ਪੜਾ ਰਸਤੇ ਦੇ ਵਿੱਚ ਖਡੂਰ ਸਾਹਿਬ ਹੈ, ਫਿਰ ਗੋਂਦਵਾਲ ਸਾਹਿਬ ਹੈ, ਕਿਉਂਕਿ ਉਸ ਸਮੇਂ ਬਰਾਤਾਂ ਰੁਕਦੀਆਂ ਆਉਂਦੀਆਂ ਸੀ। ਉਸ ਤੋਂ ਬਾਅਦ ਸੁਲਤਾਨਪੁਰ ਲੋਧੀ

ਇੱਥੋਂ ਫਿਰ ਨਕੋਦਰ ਵਾਲੇ ਪਾਸੇ ਆਏ ਆ ਜਿੱਥੇ ਅੱਜ ਗੁਰਦੁਆਰਾ ਮਾਲੜੀ ਸਾਹਿਬ ਹੈ। ਬਾਬੇ ਮੱਲ ਦੇ ਨਾਂ 'ਤੇ ਗੁਰਦੁਆਰਾ ਮਾਲੜੀ ਸਾਹਿਬ ਬਣਿਆ ਹੋਇਆ ਹੈ ਅਤੇ ਇਤਿਹਾਸ ਦੱਸਦਾ ਵੀ ਬਾਬੇ ਮੱਲ ਨੇ ਸਤਿਗੁਰੂ ਜੀ ਨੂੰ ਜੋੜਾ ਭੇਟ ਕੀਤਾ ਸੀ। ਬੜੀ ਹੈਰਾਨੀ ਦੀ ਗੱਲ ਹੈ ਵੀ ਬਾਬਾ ਮੱਲ ਅੰਮ੍ਰਿਤਸਰ ਦੀ ਧਰਤੀ 'ਤੇ ਨਹੀਂ ਗਏ ਪਰ ਬਿਨਾਂ ਮੇਚੇ ਲਿਆ ਜਦੋਂ ਜੋੜਾ ਤਿਆਰ ਕੀਤਾ ਕੋਈ ਮੇਚਾ ਨਹੀਂ ਲਿਆ ਵੀ ਸਤਿਗੁਰਾਂ ਦੇ ਚਰਨਾਂ ਦਾ ਮੇਚਾ ਲਿਆ ਸੀ। ਕਹਿੰਦੇ ਉਸ ਵਕਤ ਸਤਿਗੁਰੂ ਜੀ ਭਾਈ ਮੱਲ ਨੂੰ ਮਿਲੇ ਨੇ। ਇਹਨਾਂ ਦੇ ਸਰੀਰਾਂ ਦੇ ਵਿੱਚ ਦਰਦਾਂ ਹੁੰਦੀਆਂ ਸੀ, ਸਰੀਰ ਜਿਹੜਾ ਸੀ ਦਰਦਾਂ ਦੇ ਨਾਲ ਬੜਾ ਦੁਖੀ ਹੁੰਦਾ ਸੀ ਅਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਇੱਥੇ ਜਿਹੜੇ ਤੁਹਾਡੇ ਘਰ ਆਉਣਗੇ ਨਾ ਉਹਨਾਂ ਦੀਆਂ ਦਰਦਾਂ ਵੀ ਚਲੇ ਜਾਣਗੀਆਂ। ਆਖੋ ਸਤਨਾਮ। ਅੱਜ ਉੱਥੇ ਗੁਰਦੁਆਰਾ ਮਾਲੜੀ ਸਾਹਿਬ ਬਣਿਆ ਹੋਇਆ ਹੈ। ਇੱਥੋਂ ਫਿਰ ਸਤਿਗੁਰੂ ਜੀ ਇੱਧਰ ਨੂਰ ਮਹਿਲ ਦੇ ਇਲਾਕੇ ਵਿੱਚ ਪੰਜ ਪੀਰ ਗੁਰਦੁਆਰਾ ਸ਼ੰਕਰ ਹੈ, ਫਿਰ ਪੰਘਾਲਾ, ਇੱਥੋਂ ਅਗਲੇ ਪਾਸੇ ਫਿਰ ਸਤਿਗੁਰੂ ਬਿਲਗੇ ਵਾਲੇ ਪਾਸੇ ਗਏ ਅਤੇ ਬਿਲਗੇ ਵੀ ਮਹਾਰਾਜ ਜੀ ਨੇ ਚਰਨ ਪਾਏ। ਇੱਥੇ ਉਸ ਵਕਤ ਪਿੰਡ ਨਹੀਂ ਸੀ, ਕੁੱਲੀਆਂ ਸੀ, ਕੁੱਲੀਆਂ, ਅਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਇੱਥੇ ਬਹੁਤ ਸਾਰੀਆਂ ਬਖਸ਼ਿਸ਼ਾਂ। ਮਹਾਰਾਜ ਜੀ ਦਾ ਚੋਲਾ ਵੀ ਅੱਜ ਬਿਲਗੇ ਦੀ ਧਰਤੀ 'ਤੇ ਜਾਓਗੇ ਸੇਲੀ ਇੱਥੇ ਮੌਜੂਦ ਹੈ, ਸਤਿਗੁਰੂ ਜੀ ਦਾ ਚੋਲਾ ਇੱਥੇ ਮੌਜੂਦ ਹੈ। ਇੱਥੇ ਪੀੜ੍ਹੀ, ਹਾਂਜੀ, ਜਿਹੜੀ ਚੌਂਕੀ ਸੀ ਚੰਦਨ ਦੀ ਉਹ ਮੌਜੂਦ ਹੈ। ਸਤਿਗੁਰੂ ਜੀ ਦਾ ਜਿਹੜਾ ਸਿਮਰਨਾ ਸੀ ਉਹ ਵੀ ਇੱਥੇ ਮੌਜੂਦ ਹੈ। ਬਹੁਤ ਸਾਰੀਆਂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ ਇਸ ਬਿਲਗੇ ਦੇ ਵਿੱਚ। ਇਸ ਤੋਂ ਅੱਗੇ ਫਿਰ ਮੌ ਸਾਹਿਬ ਪਹੁੰਚੇ ਆ ਅਤੇ ਮੌ ਸਾਹਿਬ ਦੀ ਧਰਤੀ 'ਤੇ ਆਨੰਦ ਕਾਰਜ ਧੰਨ ਮਾਤਾ ਗੰਗਾ ਜੀ ਦੇ ਨਾਲ ਹੁੰਦੇ ਆ। ਉਹ ਇਹ ਜਿਹੜਾ ਇਤਿਹਾਸ ਹੈ ਵੀ ਗੁਰੂ ਸਾਹਿਬ ਦੀ ਜਿਹੜੀ ਪਾਵਨ ਬੀੜ ਹੈ ਉਸ ਵਕਤ ਗੁਰਬਾਣੀ ਪੜ੍ਹ ਕੇ ਆਨੰਦ ਕਾਰਜ ਕੀਤੇ ਜਾਂਦੇ ਸੀ। ਪਰ ਜਿਹੜੀ ਮੈਂ ਵਿਚਾਰ ਕਰ ਰਿਹਾ ਸੀ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਸ਼ਬਦ ਨੂੰ ਸਤਿਗੁਰੂ ਜੀ ਨੇ ਗੁਰੂ ਆਖਿਆ ਅਤੇ ਮੇਰੇ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ, ਕੇਵਲ ਸ਼ਬਦ ਨੂੰ ਗੁਰੂ ਆਖਿਆ ਹੀ ਨਹੀਂ, ਗੁਰੂ ਸਥਾਪਿਤ ਵੀ ਕੀਤਾ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਹਿ ਕੇ ਸ਼ਬਦ ਗੁਰੂ ਦੀ ਜਿਹੜੀ ਮਹਾਨਤਾ ਉਹ ਪ੍ਰਗਟ ਕੀਤੀ ਸੀ। ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਸ਼ਬਦ ਨੂੰ ਗੁਰੂ ਮੰਨਿਆ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੋਰਾ ਨੰਗ। ਇਸੇ ਤਰ੍ਹਾਂ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ, ਕੇਵਲ ਸ਼ਬਦ ਨੂੰ ਗੁਰੂ ਆਖਿਆ ਹੀ ਨਹੀਂ, ਉਸ ਸ਼ਬਦ ਨੂੰ ਫਿਰ ਇੱਕ ਗ੍ਰੰਥ ਦਾ ਰੂਪ ਦਿੱਤਾ, ਕਿਉਂਕਿ ਪਹਿਲਾਂ ਬਾਣੀ ਪੋਥੀਆਂ ਦੇ ਰੂਪ ਵਿੱਚ ਸੀ ਅਤੇ ਉਸ ਪਹਿਲੇ ਗ੍ਰੰਥ ਨੂੰ ਜਿਹਨੂੰ ਆਦਿ ਗ੍ਰੰਥ ਆਖਿਆ ਜਾਂਦਾ ਹੈ, ਸਤਿਗੁਰੂ ਜੀ ਨੇ ਇੱਕ ਅਸਥਾਨ 'ਤੇ ਪ੍ਰਕਾਸ਼ ਕਰਨਾ ਸੀ। ਪਰ ਸਾਡਾ ਇਤਿਹਾਸ ਦੱਸਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਹਿਲੀ ਬੀੜ ਤਿਆਰ ਹੋਈ ਹੈ ਉਸ ਤੋਂ ਪਹਿਲਾਂ ਉਹ ਅਸਥਾਨ ਸਤਿਗੁਰੂ ਜੀ ਨੇ ਤਿਆਰ ਕਰਵਾਇਆ, ਉਹਦਾ ਨਾਂ ਸੀ ਹਰਿਮੰਦਰ ਸਾਹਿਬ। ਅੱਜ ਅਸੀਂ ਕੀ ਕਰਦੇ ਹਾਂ, ਮਹਾਰਾਜ ਜੀ ਦਾ ਸਰੂਪ ਜਿੱਥੇ ਮਰਜ਼ੀ ਲੈ ਕੇ ਚਲੇ ਜਾਂਦੇ ਹਾਂ। ਮੈਂ ਮਾਫੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਅੱਜ ਅਸੀਂ ਉਹ ਸਤਿਕਾਰ ਨਹੀਂ ਕਰ ਪਾ ਰਹੇ। ਕੋਈ ਕਿਤੇ ਮਹਾਰਾਜ ਦਾ ਸਰੂਪ ਲੈ ਜਾਂਦਾ, ਕੋਈ ਕਿਤੇ ਲੈ ਜਾਂਦਾ, ਕਈ ਤਰ੍ਹਾਂ ਦੀ ਅੱਜ ਇਹ ਮਨਮਤ ਚੱਲ ਰਹੀ ਹੈ। ਪਰ ਗੁਰੂ ਅਰਜਨ ਦੇ ਪਾਤਸ਼ਾਹ ਦੇ ਅੰਦਰ ਸ਼ਬਦ ਗੁਰੂ ਦਾ ਕਿੱਡਾ ਸਤਿਕਾਰ ਹੈ ਵੀ ਉਹਨਾਂ ਨੇ ਇੱਕ ਜਗ੍ਹਾ ਐਸੀ ਬਣਾਈ ਜਿਹਦੇ ਚਾਰ ਦਰਵਾਜ਼ੇ ਖੁੱਲ੍ਹੇ ਕੀਤੇ। ਉਹ ਇੱਕ ਸੰਕੇਤ ਹੈ ਵੀ ਇਹ ਜਿਹੜਾ ਗ੍ਰੰਥ ਇੱਥੇ ਪ੍ਰਕਾਸ਼ ਕਰਨਾ ਹੈ, ਆਉਣ ਵਾਲੇ ਸਮੇਂ ਵਿੱਚ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਆਖਿਆ ਜਾਣਾ, ਇਹ ਉਹ ਗ੍ਰੰਥ ਹੈ ਜਿਹੜਾ ਸਾਰੀ ਮਨੁੱਖਤਾ ਵਾਸਤੇ ਸਰਵਸੰਝ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕਹੋ ਸੰਜਾ, ਜਿੱਠੇ ਸਭੈ ਥਾਮ ਨਹੀਂ ਤੁਦ ਜਿਹਾ, ਬਦੋਹ ਪੁਰਖ ਵਧਾਤੇ ਤਾਂ ਤੂੰ ਸੋਹਿਆ। ਤੇ ਇਤਿਹਾਸ ਦੱਸਦਾ ਵੀ ਸਤਿਗੁਰੂ ਜੀ ਨੇ ਇੱਥੇ ਫਿਰ ਸ਼ਬਦ ਗੁਰੂ ਦਾ ਜਦੋਂ ਪ੍ਰਕਾਸ਼ ਕੀਤਾ ਨਾ, ਮੈਂ ਬੇਨਤੀ ਕੀਤੀ ਸੀ ਇਸ ਤੋਂ ਪਹਿਲਾਂ ਕਿਸੇ ਵੀ ਗ੍ਰੰਥ ਨੂੰ ਗੁਰੂ ਨਹੀਂ ਸੀ ਆਖਿਆ ਜਾਂਦਾ। ਇਸ ਧਰਤੀ
ਮਨੁੱਖਤਾ ਦੇ ਇਤਿਹਾਸ ਵਿੱਚ ਇਸ ਧਰਤੀ 'ਤੇ ਇਹ ਸਭ ਤੋਂ ਵੱਡੀ ਕ੍ਰਾਂਤੀ ਹੈ ਵੀ ਇੱਥੇ ਕਿਸੇ ਗ੍ਰੰਥ ਨੂੰ ਗੁਰੂ ਕਹਿਣਾ। ਹਾਂਜੀ, ਹਰ ਧਰਮ ਦਾ ਧਾਰਮਿਕ ਗ੍ਰੰਥ ਹੈ ਪਰ ਗੁਰੂ ਪਦਵੀ ਕਿਸੇ ਗ੍ਰੰਥ ਨੂੰ ਨਹੀਂ ਮਿਲੀ। ਹਾਂਜੀ, ਇਹ ਮਨੁੱਖਤਾ ਦੇ ਇਤਿਹਾਸ ਵਿੱਚ ਬਹੁਤ ਵੱਡੀ ਘਟਨਾ ਹੈ, ਕੋਈ ਛੋਟੀ ਘਟਨਾ ਨਹੀਂ ਵੀ ਗੁਰੂ ਹੁੰਦਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਸੰਗਤ ਵਿੱਚ ਬੈਠੇ ਅਤੇ ਉੱਤੇ ਚੰਦੋਵਾ ਲੱਗਾ, ਮੰਜੀ ਸਾਹਿਬ ਦੇ ਉੱਤੇ ਵਿਛਾਈ ਕੀਤੀ ਅਤੇ ਬਾਬੇ ਬੁੱਢੇ ਨੂੰ ਸਤਿਗੁਰੂ ਕਹਿਣ ਲੱਗੇ, ਸਾਹਿਬ ਬੁੱਢਾ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੇ ਸਭ ਪੰਥ। ਇਹ ਹੁਕਮਨਾਮਾ ਲੈਣ ਦੀ ਜਿਹੜੀ ਮਰਿਆਦਾ ਉਸ ਦਿਨ ਤੋਂ ਹਰਿਮੰਦਰ ਸਾਹਿਬ ਤੋਂ ਆਰੰਭ ਹੋਈ ਹੈ। ਹਾਂਜੀ, ਭਾਦੋਂ ਸੁਦੀ ਏਕਮ, ਸਤਿਗੁਰੂ ਜੀ ਨੇ 1604 ਦੀ ਗੱਲ ਹੈ ਇੱਥੋਂ ਪਹਿਲਾ ਪ੍ਰਕਾਸ਼ ਕਰਨਾ। ਇਹ ਸਾਰੀਆਂ ਗੱਲਾਂ ਪਹਿਲੀ ਵਾਰ ਹੋਈਆਂ, ਪਹਿਲਾ ਗ੍ਰੰਥ ਤਿਆਰ ਹੋਇਆ, ਪਹਿਲਾ ਸੀਸ ਬਾਬੇ ਬੁੱਢੇ ਦਾ, ਸਭ ਤੋਂ ਪਹਿਲਾਂ ਜਿਹਨੇ ਮਹਾਰਾਜ ਦੀ ਬੀੜ ਚੱਕੀ ਬਾਬੇ ਬੁੱਢੇ ਦਾ ਸੀਸ, ਅਤੇ ਪਹਿਲਾ ਨਗਰ ਕੀਰਤਨ। ਅੱਜ ਵੀ ਆਪਾਂ ਨਗਰ ਕੀਰਤਨ ਸਜਾਉਂਦੇ ਹਾਂ ਨਾ, ਇਤਿਹਾਸ ਦੇ ਵਿੱਚ ਇਹ ਪਹਿਲਾ ਨਗਰ ਕੀਰਤਨ ਹੈ ਜਿਹੜਾ ਰਾਮਸਰ ਤੋਂ ਹਰਿਮੰਦਰ ਸਾਹਿਬ ਤੱਕ ਆਇਆ ਸੀ। ਇਹ ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਵੀ ਪਹਿਲਾ ਨਗਰ ਕੀਰਤਨ ਕਦੋਂ ਚੱਲਿਆ ਸੀ। ਜਿੱਦਾਂ ਅੱਜ ਅਸੀਂ ਚੌਂਕੀਆਂ ਝੰਡਿਆਂ ਦੀ ਗੱਲ ਕਰਦੇ ਹਾਂ ਨਾ, ਸਭ ਤੋਂ ਪਹਿਲਾਂ ਝੰਡਾ ਲੈ ਕੇ ਚੌਂਕੀਆਂ ਬਾਬੇ ਬੁੱਢੇ ਨੇ ਕੱਢੀਆਂ ਸੀ ਜਦੋਂ ਮਹਾਰਾਜ ਗਵਾਲੀਅਰ ਦੇ ਵਿੱਚ ਸਨ, ਜੇਲ੍ਹ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਗੁਰਦੁਆਰੇ ਦੀ ਮਰਿਆਦਾ ਹੈ, ਇੰਝ ਕਹਿ ਲਓ ਵੀ ਇਹ ਹਰਿਮੰਦਰ ਸਾਹਿਬ ਤੋਂ ਆਰੰਭ ਹੋਈ ਹੈ। ਸਤਿਗੁਰੂ ਜੀ ਨੇ ਪਹਿਲਾ ਗ੍ਰੰਥੀ ਸਿੰਘ ਨਿਯੁਕਤ ਕਰ ਦਿੱਤਾ। ਪਹਿਲਾ ਗ੍ਰੰਥੀ ਸਿੰਘ ਕੌਣ ਸੀ? ਬਾਬਾ ਬੁੱਢਾ ਸਾਹਿਬ। ਅਤੇ ਪਹਿਲਾ ਹੁਕਮਨਾਮਾ, ਪਹਿਲਾ ਹੀ ਹੁਕਮਨਾਮਾ ਲਿਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖੁਲਾਇਆ, ਹਰ ਕੰਮ ਕਰਾਵਨ ਆਇਆ ਰਾਮ। ਹੁਣ ਇਤਿਹਾਸ ਦੱਸਦਾ ਇਹ ਜਿਹੜੀ ਸੁੱਖ ਆਸਣ ਦੀ ਮਰਿਆਦਾ ਤੁਸੀਂ ਨਿਭਾਉਂਦੇ ਹੋ ਨਾ, ਗ੍ਰੰਥੀ ਸਿੰਘ ਸ਼ਾਮ ਨੂੰ ਸੁੱਖ ਆਸਣ ਕਰਦੇ ਆ, ਸੋਹਲੇ ਦਾ ਪਾਠ ਕਰਦੇ ਆ, ਇਹ ਮਰਿਆਦਾ ਵੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋਈ ਹੈ। ਕਿਉਂਕਿ ਜਦੋਂ ਪਹਿਲਾ ਪ੍ਰਕਾਸ਼ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਕੀਰਤਨ ਹੋਇਆ ਅਤੇ ਸੰਧਿਆ ਦੇ ਸਮੇਂ ਬਾਬਾ ਬੁੱਢਾ ਸਾਹਿਬ ਸਤਿਗੁਰੂ ਜੀ ਦੇ ਕੋਲ ਆਏ, ਕਹਿਣ ਲੱਗੇ ਪਾਤਸ਼ਾਹ ਹੁਣ ਕਿਹੜੀ ਮਰਿਆਦਾ ਨਿਭਾਉਣੀ ਹੈ। ਕਿਉਂਕਿ ਆਪਾਂ ਸ਼ਬਦ ਗੁਰੂ ਦੀ ਗੱਲ ਕੱਲ੍ਹ ਕੀਤੀ ਸੀ, ਸ਼ਬਦ ਗੁਰੂ ਕੀ ਹੈ, ਇਹਦਾ ਇਤਿਹਾਸ ਕੀ ਹੈ, ਇਹ ਸਾਨੂੰ ਪਤਾ ਲੱਗੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸੱਜੇ ਖੱਬੇ ਪਾਸੇ ਨਹੀਂ ਜਾਣਾ। ਸਤਿਗੁਰੂ ਕਹਿਣ ਲੱਗੇ ਬਾਬਾ ਜੀ, ਕਿਉਂਕਿ ਸਤਿਗੁਰੂ ਬਾਬਾ ਬੁੱਢਾ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਸੀ, ਮਹਾਰਾਜ ਨੇ ਆਪ ਬੀੜ ਨਹੀਂ ਚੱਕੀ। ਹਾਂਜੀ, ਜਦੋਂ ਅਸੀਂ ਮਹਾਰਾਜ ਦਾ ਸਰੂਪ ਸਿਰ 'ਤੇ ਲੈਣਾ ਨਾ, ਘੱਟੋ ਘੱਟ ਇਹ ਦੇਖਣਾ ਵੀ ਮੈਂ ਯੋਗ ਹੈਗਾ, ਅਤੇ ਜੇ ਸਾਡੇ ਤੋਂ ਕੋਈ ਹੋਰ ਯੋਗ ਹੈ ਅਸੀਂ ਉਹਨੂੰ ਅੱਗੇ ਕਰੀਏ, ਵੀ ਗੁਰਮੁਖੋ ਤੁਸੀਂ ਮਹਾਰਾਜ ਦਾ ਸਰੂਪ ਸੀਸ 'ਤੇ ਲਵੋ। ਹੁਣ ਪਿਆਰੋ, ਇਹ ਨਾ ਹੋਵੇ ਵੀ ਰਾਤ ਨੂੰ ਸ਼ਰਾਬ ਪੀਤੀ ਹੈ ਅਤੇ ਸਵੇਰੇ ਉੱਠ ਕੇ ਆਖੇ ਵੀ ਮੈਂ ਤਾਂ ਮਹਾਰਾਜ ਦਾ ਸਰੂਪ ਲੈ ਕੇ ਜਾਣਾ, ਇਹ ਗੱਲ ਨਾ ਹੋਵੇ। ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ ਸੀ, ਕਹਿੰਦੇ ਬੀੜ ਇਹ ਸਰੂਪ ਆਪਣੇ ਸੀਸ ਉੱਤੇ ਤੁਸੀਂ ਲੈਣਾ। ਅਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਤੁਹਾਡਾ ਸੀਸ ਪਵਿੱਤਰ ਹੈ, ਇਹ ਸੇਵਾ ਤੁਸੀਂ ਨਿਭਾਓ। ਮਹਾਰਾਜ ਕਹਿੰਦੇ ਨਹੀਂ, ਠੀਕ ਹੈ ਅਸੀਂ ਗੁਰੂ ਹਾਂ ਪਰ ਸਾਡੇ ਸਾਰਿਆਂ ਦੇ ਵਿੱਚ ਕੇਵਲ ਤੁਸੀਂ ਹੋ, ਸਾਡੇ ਸਾਰਿਆਂ ਦੇ ਵਿੱਚ ਕੇਵਲ ਤੁਸੀਂ ਹੋ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ ਆ। ਭਾਈ ਗੁਰਦਾਸ ਵੀ ਬਾਅਦ ਵਿੱਚ ਆਏ ਆ ਨਾ, ਉਹ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ। ਸਾਡੇ ਸਾਰਿਆਂ ਦੇ ਵਿੱਚ ਤੁਸੀਂ ਹੋ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਬਾਬਾ ਜੀ ਤੁਹਾਡਾ ਸੀਸ ਗੁਰੂ ਨਾਨਕ ਦੇ ਚਰਨਾਂ ਵਿੱਚ ਝੁਕਿਆ ਹੈ, ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਿਆ ਹੈ, ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਿਆ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਤੁਸੀਂ ਸੇਵਾ ਕੀਤੀ ਹੈ, ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਤੁਹਾਡਾ ਸੀਸ ਪਵਿੱਤਰ ਹੈ, ਇਸ ਕਰਕੇ ਇਹ ਸੇਵਾ ਤੁਸੀਂ ਨਿਭਾਉਣੀ ਹੈ। ਪਿਆਰਿਓ, ਅੱਜ ਗ੍ਰੰਥੀ ਸਿੰਘ ਰੱਖਣ ਲੱਗਿਆਂ ਅਸੀਂ ਯੋਗਤਾ ਨਹੀਂ ਦੇਖਦੇ, ਅੱਜ ਪ੍ਰਬੰਧਕ ਹੀ ਲਾਣਾ ਅਤੇ ਸਾਡੇ ਗ੍ਰੰਥੀ ਸਿੰਘ ਇਹਨਾਂ ਦਾ ਤਾਲਮੇਲ ਨਹੀਂ ਬਣਦਾ ਪਿਆ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਤਕਰੀਬਨ ਉੱਥੇ ਖਬਰਾਂ ਵੀ ਕਈ ਵਾਰ ਲੱਗ ਚੁੱਕੀਆਂ ਨੇ ਦਾਸ ਵੱਲੋਂ, ਵੀ ਜਿੱਦਣ ਸਾਡੇ ਗੁਰਦੁਆਰੇ ਪ੍ਰਚਾਰ ਦੇ ਕੇਂਦਰ ਬਣ ਗਏ ਨਾ, ਆਪਣੇ ਆਪਣੇ ਪਿੰਡ ਸਾਂਭ ਲਈਏ। ਕਈ ਵੀਰ ਇੱਥੇ ਸਵਾਲ ਕਰਦੇ ਨੇ ਵੀ ਅਸੀਂ ਕੀ ਕਰੀਏ, ਅਸੀਂ ਤਾਂ ਇੱਥੇ ਰਹਿੰਦੇ ਹਾਂ, ਪ੍ਰਚਾਰ ਕਿੱਦਾਂ ਕਰ ਸਕਦੇ ਹਾਂ।
मैं बेनती करता हूं भी अपने पिंड के ग्रंथी सिंह सांभ लो, उन्होंने आखो भाई पिंड के बच्चों को संथ्या करा, ते जेड़ा बच्चा संथ्या कर गया बाणी पढ़ गया वह चाहे उत्थे रहे चाहे बाहर आ जाए वह घट्टो घट अपने गुरु के नाल जुड़िया रहेगा। तो जिन्हें जपजी साहब का पाठ ही नहीं सीखिया जेड़ा उत्थे नहीं जुड़िया वह की करेगा, ये बड़ी वड्डी गल जे। हुण बाबा बुढ़ा साहब कल्ले ग्रंथी नहीं सी, वह एक अध्यापक बन के भी विचरदे सी, बच्चों गुरबाणी की संथ्या, बच्चों हाँ जी सिलेबस पढ़ाना, बच्चों घोड़ सवारी सिखानी, बच्चों तैराकी तैरना सिखाना, बच्चों राजनीति बारे दसना, बच्चों धर्म बारे दसना, फिर उन्होंने शस्त्र विद्या के अभ्यास कराने, क्योंकि उदो एजुकेशन का हिस्सा सी शस्त्र विद्या, पर अज साडी ये हिस्सा नहीं रहा। इस तरह बाबा बुढ़ा साहब पहले ग्रंथी सिंह नियुक्त किए गए, उस तो बाद साडा इतिहास दसदा भी सतगुरु जी उन्हां नूं आ के बाबा बुढ़ा साहब ने पुछया, महाराज हुण संध्या का समा हो गया भी हुण कि मर्यादा नवाउणी है। सतगुरु कहन लगे हुण सुख आसन करना है, सवेरे आपां प्रकाश करदे हां, हाँ जी प्रकाश, ते संध्या दे समय सोदर तो बाद सुख आसन की सेवा हुंदी है, क्योंकि ये मर्यादा गुरु साहब तो चलती आ रही है। उस वक्त फिर पाठ करके बाबा बुढ़ा साहब ने सुख आसन किथे कीता, अकाल तख्त साहब जिथे कोठा साहब सी, क्योंकि अकाल तख्त साहब जिहड़ा अस्थान है जदों अमृतसर सरोवर बनया ना, इथों जिहड़ी मिट्टी कढ़ी गई इत्थे सारी सुट्टी जांदी सी, अस्थान बहुत उच्चा सी, अज भी तुसीं देखोगे अकाल तख्त साहब वाला पासा उच्चा है, ते इत्थे इक कोठा हुंदा सी, उदों अकाल तख्त साहब नहीं सी बनया, केवल एक कोठा सी, कोठा कहिंदे ने कमरे नूं। वो कोठा कादे वास्ते सी, गुरु अर्जन देव पातशाह जदों इत्थे सेवा चलदी सी ते सतगुरु इत्थे आराम करदे हुंदे सी, क्योंकि सतगुरां दा जिहड़ा घर है वह इत्थों थोड़ा दूर सी, गुरु के महल वह बाजार दे विच पै जांदा है, ते सतगुरु जी ने इत्थे आराम करना। ते बाबा बुढ़ा साहब कहन लगे, महाराज सुख आसन ये कित्थे करना है? एक गल याद रखियो, अज पता की हुंदा है, जिथे प्रकाश करते हैं उत्थे ही असीं सुख आसन कर दिंदे हां, बहुते गुरद्वारे च इदां ही हुंदा है। मैं अक्सर ग्रंथी सिंघां नूं प्रबंधकां नूं यह बेनती करता हुंदा वे प्रकाश का स्थान वखरा हुंदा है, जदों बादशाह तख्त ते बहिंदा है ते उहदे आराम का कमरा वखरा हुंदा है, ते गुरु ग्रंथ साहिब ते बादशाहियां देण वाले ने असीं उत्थे ही प्रकाश कर दिंदे हां, उत्थे सुख आसन करदे ने, कोई मर्यादा च रखी नहीं। जां फिर असीं छोटा जिहा ना जी उत्थे मंजा जिहा डाया हुंदा है उहदे शीशे लगे हुंदे आ, इत्थे प्रकाश है ते नाल ही सुख आसन करी जांदे आ। असीं अपने घर एडे वड्डे बना लै, महाराज ने सानूं इन्नी माया दित्ती कि असीं सुख आसन दा इक कमरा नहीं बना सकदे महाराज वास्ते, हद हो गई। ये गल्लां बहुत जरूरी ने, ये रहत मर्यादा च भी दर्ज है ते इतिहास विच भी दर्ज है, भी जिस वक्त सुख आसन करना सी ना शब्द गुरु दा, जिहदा असीं बाहरी तौर ते सत्कार नहीं करांगे उहदा दिलों की करांगे, याद रखियो, जे किसी तो सत्कार करांगे फिर ही उहदी खुशी लै सकांगे, बाहरी सत्कार बहुत जरूरी हुंदा है। इतिहास दसदा है सतगुरु कहन लगे बाबा बुढ़ा साहब नूं, कहिंदे जिहड़ा कोठा आ ना जिथे असीं आराम करदे हां उत्थे सुख आसन करना है। बाबा जी कहन लगे, महाराज उत्थे ते तुसीं आराम करदे हो? पातशाह कहिंदे, खैर मैं विस्तार विच नहीं जाणा, भी असीं पुंजे आराम करांगे, सोहना पलंग उत्थे विछाई करो, शब्द गुरु दा सुख आसन उत्थे, इदां फिर सुख आसन उत्थे कीता, ते गुरु अर्जन देव महाराज ਉਹ ਜ਼ਮੀਨ ਉੱਤੇ ਚਾਦਰ ਵਿਛਾ ਕੇ ਭੁੰਜੇ ਆਰਾਮ ਕਰਦੇ ਹੁੰਦੇ ਸੀ। ਆਖੋ ਸਤਨਾਮ, ਭੁੰਜੇ ਆਰਾਮ ਕਰਦੇ, ਅੱਜ ਵੀ ਉਹ ਚਾਦਰ ਉੱਥੇ ਵਿਛਾਈ ਜਾਂਦੀ ਹੈ। ਹੁਣ ਉੱਥੇ ਅਕਾਲ ਤਖ਼ਤ ਸਾਹਿਬ ਬਣ ਗਿਆ, ਜਦੋਂ ਅੰਦਰ ਜਾਈਦਾ ਤਾਂ ਖੱਬੇ ਪਾਸੇ ਕੋਠਾ ਸਾਹਿਬ ਹੈ। ਹੁਣ ਇੱਦਾਂ ਸ਼ਬਦ ਗੁਰੂ ਦਾ ਜਿਹੜਾ ਸਤਿਕਾਰ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਨੇ ਆਪ ਕੀਤਾ, ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਵੀ ਇੱਦਾਂ ਸਤਿਕਾਰ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਆਨੰਦ ਕਾਰਜ ਨੇ ਉੱਥੇ ਵੀ ਬਾਣੀ ਪੜ੍ਹ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਆਨੰਦ ਕਾਰਜ ਕਰਵਾਏ। ਪਰ ਤੁਹਾਨੂੰ ਯਾਦ ਹੋਵੇਗਾ ਵੀ ਉੱਥੇ ਕੁਝ ਸਰਵੜੀਏ ਸਨ, ਸਰਵੜੀਏ ਜਿਹੜੇ ਕਬਰਾਂ ਨੂੰ ਮੰਨਣ ਵਾਲੇ, ਜਦੋਂ ਭਾਈ ਮੰਝ ਨੂੰ ਪਤਾ ਲੱਗਾ ਨਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ
ਉਹਨਾਂ ਦੇ ਜਿਹੜੇ ਸਹੁਰੇ ਨੇ ਉਹ ਦੁਆਬੇ ਦੀ ਧਰਤੀ 'ਤੇ ਬਣ ਗਏ ਆ ਅਤੇ ਸਰਵਣੀਏ ਉਹਨਾਂ ਤੋਂ ਦੁਖੀ ਬੜੇ ਸੀ ਭਾਈ ਮੰਝ ਤੋਂ, ਕਿਉਂਕਿ ਭਾਈ ਮੰਝ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸਿੱਖੀ ਪ੍ਰਾਪਤ ਕੀਤੀ ਅਤੇ ਕਬਰਾਂ ਦੀ ਪੂਜਾ ਸਖੀ ਸਰਵਣ ਦੀ ਪੂਜਾ ਛੱਡ ਕੇ ਇਹ ਸ਼ਬਦ ਗੁਰੂ ਦਾ ਪੁਜਾਰੀ ਹੋ ਗਿਆ, ਇਹ ਸ਼ਬਦ ਗੁਰੂ ਨੂੰ ਮੰਨਣ ਲੱਗ ਗਿਆ ਅਤੇ ਸਰਵਣੀਏ ਬੜੇ ਦੁਖੀ ਸੀ। ਸਤਿਗੁਰੂ ਜੀ ਨੇ ਤਰਨ ਤਾਰਨ ਵੀ ਵਸਾਇਆ ਸੀ ਇਸੇ ਕਰਕੇ, ਕਿਉਂਕਿ ਇਹਨਾਂ ਦਾ ਬਹੁਤ ਜ਼ੋਰ ਸੀ, ਲੋਕਾਂ ਨੂੰ ਕਬਰਾਂ ਵਾਲੇ ਪਾਸੇ ਜੋੜਦੇ ਪਏ ਸੀ ਅਤੇ ਮਹਾਰਾਜ ਨੇ ਆਖਿਆ ਵੀ ਮੁਰਦਿਆਂ ਦੇ ਨਾਲ ਨਹੀਂ ਜੁੜਨਾ, ਅਸੀਂ ਜਗ ਦੀ ਜੋਤ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਜਾਗਤ ਜੋਤ ਜਪੈ ਨਿਸਬਾਸਰ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਆਪਾਂ ਇਹ ਪੜ੍ਹਦੇ ਹਾਂ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾਨ ਹੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋੜ ਮੜੀ ਮਟ ਭੂਲ ਨਾ ਮੰਨੈ। ਹੁਣ ਸਰਵਣੀਆਂ ਨੇ ਦੇਖਿਆ ਵੀ ਇਹ ਤੇ ਕੰਮ ਗਲਤ ਹੋ ਗਿਆ, ਵੀ ਜੇ ਗੁਰੂ ਅਰਜਨ ਦੇ ਪਾਤਸ਼ਾਹ ਦਾ ਇੱਥੇ ਵਿਆਹ ਹੋ ਗਿਆ ਤੇ ਦੁਆਬੇ ਦੇ ਵਿੱਚ ਤੇ ਸਿੱਖੀ ਬਹੁਤ ਵੱਧ ਜਾਣੀ ਹੈ ਦੁਆਬੇ ਦੀ ਧਰਤੀ ਤੇ, ਕਿਉਂਕਿ ਸਰਵਣੀਆਂ ਦਾ ਇੱਥੇ ਜ਼ੋਰ ਬੜਾ ਸੀ, ਇੱਥੋਂ ਧੋਸਲੇ ਵਾਲੇ ਨਗਾਹੇ ਵਾਲੇ ਹਾਂਜੀ, ਤੇ ਇੱਥੋਂ ਇਹ ਪਿੰਡਾਂ ਥਾਣੀ ਹੁੰਦੇ ਹੋਏ ਅਸੀਂ ਅੰਮ੍ਰਿਤ ਸੰਚਾਰ ਦੀ ਜਿਹੜੀ ਲਹਿਰ ਆ ਪਿਛਲੇ ਸਮੇਂ ਇਸ ਬੈਲਟ ਦੇ ਵਿੱਚ ਸ਼ਾਹਕੋਟ ਇਲਾਕੇ ਵਿੱਚ ਗਿੱਲਾਂ ਖਾਨਪੁਰ ਆਦਿਕ, ਕਿਉਂਕਿ ਇੱਥੋਂ ਦੀ ਇਹ ਢੋਲ ਲੈ ਕੇ ਲੰਘਦੇ ਹੁੰਦੇ ਸੀ, ਢੋਲ ਵਜਾਉਂਦੇ ਹੁੰਦੇ ਸੀ, ਇਹਨਾਂ ਨੇ ਲਾਹੌਰ ਵਾਲੇ ਪਾਸੇ ਜਾਣਾ ਅਤੇ ਤਰਨ ਤਾਰਨ ਦੇ ਇਲਾਕੇ ਵਿੱਚ ਵੀ ਜਾਣਾ ਜਿੱਥੇ ਲੋਕ ਖੀਰ ਚੜ੍ਹਾਉਂਦੇ ਆ ਹਾਂਜੀ ਸ਼ੇਕ ਫਤਿਹ। ਇਸ ਤਰ੍ਹਾਂ ਮੇਰੇ ਕਹਿਣ ਤੋਂ ਭਾਵ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖੀ ਦਾ ਜਦੋਂ ਪ੍ਰਚਾਰ ਕੀਤਾ ਤਾਂ ਇਹ ਲੋਕ ਬੜੇ ਦੁਖੀ ਹੋਏ ਆ, ਇਹ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਇਹ ਵੀ ਇੱਕ ਕਾਰਨ ਸੀ, ਕਿਉਂਕਿ ਸਰਵੜੀਏ ਬਹੁਤ ਦੁਖੀ ਸਨ, ਸ਼ੇਖ ਅਹਿਮਦ ਸਰਹੰਦੀ ਵਰਗੇ ਬੜੇ ਦੁਖੀ ਸਨ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਪ੍ਰਚਾਰ ਦੇ ਨਾਲ ਬਹੁਤ ਸਾਰੇ ਜਿਹੜੇ ਆ ਸਿੱਖ ਬਣਦੇ ਜਾ ਰਹੇ ਆ, ਸਿੱਖੀ ਦੇ ਵਿੱਚ ਆਉਂਦੇ ਜਾ ਰਹੇ ਆ। ਹੁਣ ਇਹਨਾਂ ਨੇ ਉੱਥੇ ਇੱਕ ਸਕੀਮ ਬਣਾਈ, ਮਾਤਾ ਗੰਗਾ ਜੀ, ਇਹਨਾਂ ਦੇ ਪਿਤਾ ਦਾ ਨਾਂ ਸੀ ਬਾਬਾ ਕ੍ਰਿਸ਼ਨ ਚੰਦ, ਮਾਤਾ ਦਾ ਨਾਂ ਸੀ ਮਾਤਾ ਧਨਵੰਤੀ ਜੀ। ਸਕੀਮ ਇਹ ਬਣਾਈ ਵੀ ਕੁਝ ਚੌਧਰੀ ਅੱਗੇ ਆਏ ਤੇ ਇਹਨਾਂ ਨੇ ਕੀ ਆਖਿਆ ਵੀ ਜਦੋਂ ਕੋਈ ਮੁੰਡਾ ਸਾਡੇ ਪਿੰਡ ਵਿਆਹੁਣ ਆਉਂਦਾ ਹੈ ਤੇ ਸਾਡੀ ਇੱਕ ਰਸਮ ਚੱਲਦੀ ਆ ਰਹੀ ਹੈ ਵੀ ਇੱਥੇ ਕਿੱਲਾ ਪੱਟਣਾ ਪੈਂਦਾ ਹੈ। ਹਾਂਜੀ ਹੁਣ ਯਾਦ ਰੱਖਿਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਬਾਰੇ ਤੇ ਆਪਾਂ ਸਾਰੇ ਜਾਣਦੇ ਹਾਂ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ। ਆਪਾਂ ਕਹਿੰਦੇ ਵੀ ਛੇਵੇਂ ਪਾਤਸ਼ਾਹ ਸ਼ਸਤਰਧਾਰੀ ਹੋਏ, ਮੀਰੀ ਪੀਰੀ ਦੇ ਮਾਲਕ ਬਣੇ, ਦੋ ਤਲਵਾਰੀ ਵੱਧੀਆਂ, ਪਰ ਬੜੇ ਘੱਟ ਲੋਕਾਂ ਨੂੰ ਪਤਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸ਼ਸਤਰ ਕਲਾ ਦੇ ਵਿੱਚ ਬੜੇ ਮਾਹਰ ਸਨ, ਖਾਸ ਕਰਕੇ ਨੇਜਾ ਬਾਜੀ ਦੇ ਵਿੱਚ ਤੇ ਤਲਵਾਰਬਾਜ਼ੀ ਦੇ ਵਿੱਚ। ਹੁਣ ਸਤਿਗੁਰੂ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੋਏ, ਪਾਤਸ਼ਾਹ ਕਹਿੰਦੇ ਕਿੱਲੇ ਪਟਾਈ ਦੇ ਨਹੀਂ ਕਿੱਲੇ ਕਟਾਈ ਦੇ ਆ, ਕਿਹੜਾ ਜਿਹੜਾ ਕਿੱਲੇ ਪਟਾਉਂਦਾ, ਘਰਾਂ ਦੇ ਵਿੱਚ ਆਪਾਂ ਜਾਨਵਰ ਰੱਖਦੇ ਹਾਂ, ਮੱਝਾਂ ਗਾਵਾਂ ਰੱਖਦੇ, ਲੋਕ ਤਾਂ ਸੁੱਖ ਦੇ ਵੀ ਸਾਡੇ ਕਿੱਲੇ ਬਣੇ ਰਹਿਣ, ਵੀ ਕਿੱਲਾ ਕੌਣ ਪਟਾਉਂਦਾ। ਅਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਨਾਲ ਗੱਲ ਹੋਈ, ਬਾਬਾ ਜੀ ਕਹਿਣ ਲੱਗੇ ਨਹੀਂ ਆਪਾਂ ਨੂੰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਅਤੇ ਸਤਿਗੁਰੂ ਬਾਬਾ ਬੁੱਢਾ ਸਾਹਿਬ ਦੀ ਗੱਲ ਕਦੀ ਟਾਲਦੇ ਨਹੀਂ ਸੀ। ਸੰਗਤ ਦੀ ਇੱਕ ਗੱਲ ਯਾਦ ਰੱਖਿਓ, ਸਤਿਗੁਰੂ ਸੰਗਤ ਦੀ ਸਲਾਹ ਦੇ ਨਾਲ ਚੱਲਦੇ ਹੁੰਦੇ ਸੀ, ਤੁਹਾਨੂੰ ਯਾਦ ਹੋਵੇਗਾ ਜਦੋਂ ਚੰਦੂ ਦੀ ਲੜਕੀ ਦਾ ਰਿਸ਼ਤਾ ਆਇਆ ਨਾ ਅਤੇ ਸੰਗਤਾਂ ਨੇ ਮਨ੍ਹਾ ਕਰ ਦਿੱਤਾ ਸੀ, ਮਹਾਰਾਜ ਇਹ ਹੰਕਾਰੀ ਹੈ, ਇਹਨੇ ਗੁਰੂ ਘਰ ਨੂੰ ਮੋਰੀ ਆਖਿਆ, ਆਪਣੇ ਘਰ ਨੂੰ ਚਬਾਰਾ ਆਖਿਆ, ਅਤੇ ਸਤਿਗੁਰਾਂ ਨੇ ਸੰਗਤ ਦੀ ਗੱਲ ਮੰਨੀ, ਸੰਗਤ ਦੀ ਗੱਲ ਮੰਨ ਕੇ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ। ਪਰ ਆਹ ਸਾਡੇ 'ਚ ਅੱਜ ਕਮੀ ਆ ਗਈ, ਅੱਜ ਦੇ ਸਾਡੇ ਲੀਡਰ, ਅੱਜ ਦੇ ਸਾਡੇ ਆਗੂ ਇਹ ਸੰਗਤ ਦੀ ਸਲਾਹ ਲੈਣ ਤੋਂ ਭੱਜ ਰਹੇ ਆ। ਕਿਉਂ? ਕਿਉਂਕਿ ਆਪਣੇ ਆਪ ਜਦੋਂ ਅਸੀਂ ਆਪਣੀ ਮਨ ਮਰਜ਼ੀ, ਅਸੀਂ ਹਾਕਮ ਬਣ ਕੇ ਪੰਥ ਦੇ ਉੱਤੇ ਆਪਣੀ ਮਰਜ਼ੀ ਥੋਪਣ ਲੱਗ ਜਾਵਾਂਗੇ, ਯਾਦ ਰੱਖਿਓ ਫਿਰ ਅਸੀਂ ਇਕੱਠੇ ਨਹੀਂ ਰਹਿ ਸਕਦੇ, ਇੱਕ ਨੇ ਉੱਧਰ ਨੂੰ ਤੁਰ ਪੈਣਾ, ਦੂਜੇ ਨੇ ਉੱਧਰ ਨੂੰ ਤੁਰ ਪੈਣਾ, ਅਤੇ ਆਹੀ ਕੁਝ ਅੱਜ ਹੋ ਰਿਹਾ। ਅਸੀਂ ਆਪਣੇ ਵਿਰਸੇ ਨੂੰ ਪਹਿਚਾਨਣਾ ਵੀ ਸਾਡੇ ਗੁਰੂ ਸਾਹਿਬਾਨ ਸੰਗਤ ਦੀ ਸਲਾਹ ਨਾਲ ਹਾਂਜੀ ਚੱਲਦੇ ਹੁੰਦੇ ਸੀ, ਅਤੇ ਗੁਰੂ ਸਾਹਿਬਾਨਾਂ ਦੇ ਨਾਲ ਪੰਜ ਸਿੱਖ ਸਦਾ ਤਿਆਰ ਬਰ ਤਿਆਰ ਰਹੀ, ਮਹਾਰਾਜ ਉਹਨਾਂ ਪੰਜਾਂ ਸਿੱਖਾਂ ਦੀ ਸਲਾਹ ਦੇ ਨਾਲ ਚੱਲਦੇ, ਖਾਸ ਕਰਕੇ ਬਾਬਾ ਬੁੱਢਾ ਸਾਹਿਬ। ਅਤੇ ਸਤਿਗੁਰੂ ਜੀ ਨੇ ਉਸ ਵਕਤ ਕਹਿੰਦੇ ਘੋੜੇ 'ਤੇ ਸਵਾਰ ਹੋ ਕੇ ਹੱਥ ਦੇ ਵਿੱਚ ਨੇਜਾ ਫੜਿਆ, ਪਰ ਉਹ ਜਿਹੜਾ ਜੰਡ ਦਾ ਦਰਖਤ ਸੀ ਨਾ, ਅਸਲ ਦੇ ਵਿੱਚ ਉਹ ਦਰਖਤ ਸੀ ਅਤੇ ਉਹਨੂੰ ਕਿੱਲੇ ਦਾ ਰੂਪ ਦਿੱਤਾ ਸੀ। ਅਤੇ ਸਤਿਗੁਰੂ ਜੀ ਨੇ ਕਹਿੰਦੇ ਜਦੋਂ ਘੋੜੇ 'ਤੇ ਸਵਾਰ ਹੋ ਕੇ ਹੱਥ ਦੇ ਵਿੱਚ ਨੇਜਾ ਲੈ ਕੇ ਨੇਜਾ ਉੱਥੇ ਗੱਡਿਆ ਅਤੇ ਉਹ ਜੜ੍ਹਾਂ ਸਮੇਤ ਬਾਹਰ ਕੱਢ ਦਿੱਤਾ, ਇੰਨਾ ਬਲ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ। ਪਰ ਸਤਿਗੁਰੂ ਜੀ ਦਾ ਜਿਹੜਾ ਘੋੜਾ ਸੀ ਨਾ ਜੀ, ਉੱਥੇ ਚੜ੍ਹਾਈ ਕਰ ਜਾਂਦਾ, ਮਹਾਰਾਜ ਜੀ ਦਾ ਘੋੜਾ ਚੜ੍ਹਾਈ ਕਰ ਗਿਆ।
ਹੁਣ ਇਤਿਹਾਸ ਦੱਸਦਾ ਵੀ ਇੱਥੇ ਭਾਈ ਕ੍ਰਿਸ਼ਨ ਚੰਦ ਜੀ, ਮਾਤਾ ਧਨਵੰਤੀ ਜੀ ਇਹਨਾਂ ਦੀ ਪੁੱਤਰੀ ਦੇ ਨਾਲ, ਫਿਰ ਮਾਤਾ ਗੰਗਾ ਜੀ ਦੇ ਨਾਲ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ, ਬਾਬਾ ਬੁੱਢਾ ਸਾਹਿਬ ਜੀ ਨੇ ਲਾਵਾਂ ਕਰਵਾਈਆਂ। ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੀਆਂ ਬਰਾਤਾਂ ਸੀ ਇੱਦਾਂ ਪਹੁੰਚਦੀਆਂ ਸੀ ਕਈ ਕਈ ਦਿਨ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਅੰਮ੍ਰਿਤਸਰ ਤੋਂ ਤੁਰੇ ਖਡੂਰ ਸਾਹਿਬ ਆ ਗਏ, ਗੋਂਦਵਾਲ ਸਾਹਿਬ ਆ ਗਏ, ਫਿਰ ਸੁਲਤਾਨਪੁਰ ਆਏ ਸੀ ਜੀ, ਇੱਥੋਂ ਫਿਰ ਅੱਗੇ ਨਕੋਦਰ ਵਾਲੇ ਪਾਸੇ ਮਾਲੜੀ ਆ ਗਏ, ਇੱਥੋਂ ਅੱਗੇ ਫਿਰ ਸ਼ੰਕਰ ਪੰਜ ਪੀਰ ਗੁਰਦੁਆਰਾ ਬਣਿਆ ਹੋਇਆ, ਉਸ ਤੋਂ ਅੱਗੇ ਭੰਗਾਲਾ ਨਗਰ ਹੈ ਜੰਡਿਆਲੇ ਦੇ ਲਾਗੇ, ਉੱਥੋਂ ਫਿਰ ਬਿਲਗਾ, ਫਿਰ ਮਾਉ ਸਾਹਿਬ। ਅਤੇ ਜਦੋਂ ਬਰਾਤਾਂ ਮੁੜਦੀਆਂ ਸੀ ਤਕਰੀਬਨ 3 ਦਿਨ ਉਦੋਂ ਬਰਾਤ ਰਹੀ ਸੀ, 3 ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜੀ ਜੰਝ ਆਈ। ਅਤੇ ਸਤਿਗੁਰੂ ਜੀ ਅੱਜ ਵੀ ਇੱਥੇ ਉਹ ਬੌਲੀ ਮੌਜੂਦ ਹੈ, ਕਿਉਂਕਿ ਇਹ ਜਿਹੜੇ ਸਰਵਰੀਏ ਸੀ ਨਾ, ਇਹਨਾਂ ਨੇ ਬਰਾਤ ਨੂੰ ਤੰਗ ਅਤੇ ਪਰੇਸ਼ਾਨ ਕਰਨ ਵਾਸਤੇ ਬੜੇ ਯਤਨ ਕੀਤੇ, ਪਰ ਫਿਰ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸ ਨਗਰ ਨੂੰ, ਹਾਂਜੀ, ਮਿਹਰ ਕਰਕੇ ਬਚਾ ਲਿਆ। ਹੁਣ ਇਤਿਹਾਸ ਦੱਸਦਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਹ ਵੀ ਨਾਲ ਨਾ ਰੱਖਣੀ ਹੈ। ਸਤਿਗੁਰੂ ਜੀ ਨੇ ਮਹਾਰਾਜ ਦਾ ਸਤਿਕਾਰ ਬਹੁਤ ਜ਼ਿਆਦਾ ਕੀਤਾ, ਗੁਰੂ ਗ੍ਰੰਥ ਸਾਹਿਬ ਦਾ, ਸ਼ਬਦ ਗੁਰੂ ਦਾ। ਅਤੇ ਖਾਸ ਕਰਕੇ ਜਦੋਂ 7ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ, ਉਸ ਵਕਤ ਵੀ ਸਤਿਗੁਰੂ ਜੀ ਨੇ, ਕਹਿੰਦੇ ਗੁਰੂ ਹਰ ਰਾਏ ਸਾਹਿਬ ਨੇ ਸ਼ਬਦ ਗੁਰੂ ਦਾ ਇੰਨਾ ਸਤਿਕਾਰ ਕੀਤਾ। ਇੱਕ ਵਕਤ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ, ਅਤੇ ਜਦੋਂ ਸੰਗਤਾਂ ਆ ਰਹੀਆਂ ਸੀ, ਮਹਾਰਾਜ ਮੰਜੇ ਉੱਪਰ ਲੇਟੇ ਹੋਏ ਸੀ, ਅਤੇ ਸਤਿਗੁਰ ਇੱਕਦਮ ਉੱਠੇ ਅਤੇ ਮਹਾਰਾਜ ਦਾ ਗੋਡਾ ਮੰਜੇ ਦੇ ਨਾਲ ਲੱਗਾ, ਅਤੇ ਸਿੱਖ ਕਹਿਣ ਲੱਗੇ ਪਾਤਸ਼ਾਹ ਬਾਣੀ ਵੀ ਤੁਹਾਡੀ ਹੈ, ਤੁਸੀਂ ਗੁਰੂ ਹੋ, ਤੁਹਾਨੂੰ ਉੱਠਣ ਦੀ ਕੀ ਲੋੜ ਸੀ। ਸਤਿਗੁਰੂ ਕਹਿਣ ਲੱਗੇ ਸਿੱਖਾਂ ਨੂੰ, ਕਹਿੰਦੇ ਜੇ ਅਸੀਂ ਸਤਿਕਾਰ ਨਹੀਂ ਕਰਾਂਗੇ ਸੰਗਤ ਦਾ, ਸ਼ਬਦ ਗੁਰੂ ਦਾ, ਕਹਿੰਦੇ ਫਿਰ ਸਿੱਖ ਕਦੋਂ ਕਰਨਗੇ। ਪਹਿਲਾਂ ਸਾਡਾ ਫਰਜ਼ ਹੈ ਵੀ ਅਸੀਂ ਸ਼ਬਦ ਗੁਰੂ ਦਾ ਸਤਿਕਾਰ ਕਰੀਏ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸਵਾਰੀ ਆਉਂਦੀ ਹੈ ਨਾ ਜਾਂ ਜਾਂਦੀ ਹੈ, ਮੰਨ ਲਓ ਬਾਹਰੋਂ ਸਰੂਪ ਆ ਜਾਵੇ, ਆਪਾਂ ਕਥਾ ਕਰ ਰਹੇ ਹਾਂ, ਇਹ ਗੱਲਾਂ ਸਮਝਣ ਵਾਲੀਆਂ ਨੇ, ਇਹ ਸਾਡੇ ਮਰਿਆਦਾ ਵਿੱਚ ਲਿਖੀਆਂ ਨੇ। ਮਹਾਰਾਜ ਜੀ ਦਾ ਸਰੂਪ ਆ ਜਾਵੇ ਤਾਂ ਸਾਨੂੰ ਖੜਨਾ ਪੈਣਾ, ਕੋਈ ਬੰਦਾ ਆ ਜਾਵੇ, ਕੋਈ ਲੀਡਰ ਆ ਜਾਵੇ, ਕੋਈ ਬਾਬਾ ਆ ਜਾਵੇ, ਨਹੀਂ ਖੜਨਾ ਭੁੱਲ ਕੇ ਵੀ। ਇੱਕ ਜਗ੍ਹਾ ਸਮਾਗਮ ਦੇ ਵਿੱਚ ਕੋਈ ਬਾਬਾ ਆਇਆ ਅਤੇ ਸੰਗਤਾਂ ਖੜ ਗਈਆਂ ਉੱਠ ਕੇ, ਅਤੇ ਸਟੇਜ ਦੀ ਸੇਵਾ ਮੇਰੇ ਕੋਲ ਸੀ, ਅਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਸੰਗਤ ਜੀ ਤੁਸੀਂ ਬੜੀ ਵੱਡੀ ਤੋਹੀਨ ਕੀਤੀ ਹੈ। ਕਿਹਦੀ? ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਮੌਕੇ ਦਾ ਬੈਠਾ ਹੋਵੇ, ਦੋਨਾਂ ਜਹਾਨਾਂ ਦਾ ਮਾਲਕ ਬੈਠਾ ਹੋਵੇ, ਕੋਈ ਵਿਅਕਤੀ ਆ ਜਾਵੇ, ਵੱਡੇ ਤੋਂ ਵੱਡਾ ਕੋਈ ਵਿਅਕਤੀ ਆ ਜਾਵੇ, ਉੱਠ ਕੇ ਖੜਨਾ ਨਹੀਂ, ਆਪਣੇ ਇਲਾਕੇ ਦੀ ਬੜੀ ਵੱਡੀ ਹਸਤੀ ਮੰਨੀ ਜਾਂਦੀ ਹੈ। ਅਖੀਰ ਫਿਰ ਉਹਨਾਂ ਨੇ ਵੀ ਸ਼ਾਇਦ ਆਖਿਆ ਹੋਵੇਗਾ ਵੀ ਤੁਸੀਂ ਇੱਦਾਂ ਨਹੀਂ ਸੀ ਕਰਨਾ। ਮੇਰੇ ਕਹਿਣ ਤੋਂ ਭਾਵ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਸੇ ਵਿਅਕਤੀ ਕਰਕੇ ਨਹੀਂ ਖੜਨਾ, ਜੇ ਗੁਰੂ ਸਾਹਿਬ ਦਾ ਸਰੂਪ ਆ ਜਾਵੇ, ਹੁਣ ਸੁੱਖ ਆਸਨ ਹੁੰਦਾ ਅਤੇ ਆਪਾਂ ਸਾਰੇ ਉੱਠ ਕੇ ਖੜਦੇ ਹਾਂ ਨਾ, ਮਹਾਰਾਜ ਜੀ ਦਾ ਸਰੂਪ ਜਾ ਰਿਹਾ, ਜੇ ਸਰੂਪ ਆ ਰਿਹਾ ਹੋਵੇ ਫਿਰ ਵੀ ਖੜਨਾ, ਇਹ ਸਾਡੀ ਮਰਿਆਦਾ ਹੈ, ਗੁਰੂ ਦਾ ਸਤਿਕਾਰ ਪਹਿਲਾਂ ਹੈ। ਕਿਉਂਕਿ ਜਦੋਂ ਬਾਦਸ਼ਾਹ ਉੱਠਦਾ ਹੈ ਤਾਂ ਸਾਰੇ ਦਰਬਾਰੀਆਂ ਨੂੰ ਉੱਠਣਾ ਪੈਂਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਤਾਂ ਬਾਦਸ਼ਾਹੀਆਂ ਦੇਣ ਵਾਲੇ ਆ। ਇਹ ਬਾਦਸ਼ਾਹੀਆਂ ਦੀਆਂ 5 ਨਿਸ਼ਾਨੀਆਂ ਨੇ ਚੇਤੇ ਰੱਖਿਓ, ਤਖਤ, ਚੰਦੋਵਾ, ਚੌਰ, ਹਾਂਜੀ, ਨਗਾਰਾ ਅਤੇ ਨਿਸ਼ਾਨ। ਇਹ ਬਾਦਸ਼ਾਹੀਆਂ ਦੀਆਂ 5 ਨਿਸ਼ਾਨੀਆਂ ਨੇ। ਗੁਰੂ ਘਰ ਦੇ ਵਿੱਚ ਮਹਾਰਾਜ ਨੇ 5 ਨਿਸ਼ਾਨੀਆਂ ਦਿੱਤੀਆਂ, ਸਾਡੇ 5 ਤਖਤ ਨੇ, ਉੱਤੇ ਚੰਦੋਵਾ ਲੱਗਦਾ, ਚੌਰ ਸਾਹਿਬ ਹੁੰਦੀ ਹੈ, ਹਰ ਗੁਰਦੁਆਰੇ ਵਿੱਚ ਨਗਾਰਾ ਜ਼ਰੂਰ ਚਾਹੀਦਾ, ਚਾਹੇ ਪਿੰਡ ਦਾ ਗੁਰਦੁਆਰਾ, ਆਪਣੇ ਪਿੰਡਾਂ ਦੇ ਵਿੱਚ ਨਿਗਾਹ ਮਾਰਿਓ ਕਿ ਨਗਾਰਾ ਹੈਗਾ ਹੈ, ਚਾਹੇ ਪਿੰਡ ਦਾ ਗੁਰਦੁਆਰਾ ਹੈ, ਚਾਹੇ ਸਾਡੇ ਗੁਰਦੁਆਰੇ 2 ਤਰ੍ਹਾਂ ਦੇ ਨੇ ਵੈਸੇ, ਇੱਕ ਇਤਿਹਾਸਕ ਗੁਰਦੁਆਰੇ ਆ, ਇੱਕ ਸਾਡੇ ਆਪਣੇ ਜਿਹੜੇ ਅਸੀਂ ਬਣਾਏ ਹਾਂ ਉਹ ਗੁਰਦੁਆਰੇ ਆ, ਅਤੇ ਇੱਕ ਸਾਡੇ ਤਖਤ ਨੇ। ਤਖਤਾਂ ਦੇ ਵਿੱਚ ਅਤੇ ਗੁਰਦੁਆਰੇ ਦੇ ਵਿੱਚ ਫਰਕ ਹੈ, ਅਤੇ ਕਈ ਵਾਰੀ ਅਸੀਂ ਤਖਤਾਂ ਨੂੰ ਵੀ ਗੁਰਦੁਆਰਾ ਕਹਿ ਦਿੰਦੇ, ਅਕਾਲ ਤਖਤ ਗੁਰਦੁਆਰਾ ਨਹੀਂ, ਤਖਤ ਹੈ, ਤਖਤ ਦੀ ਮਰਿਆਦਾ ਹੋਰ ਹੁੰਦੀ ਹੈ ਅਤੇ ਗੁਰਦੁਆਰੇ ਦੀ ਮਰਿਆਦਾ ਹੋਰ ਹੁੰਦੀ ਹੈ। 5 ਤਖਤ ਨੇ, ਤਖਤ ਕੇਵਲ 5 ਹੀ ਰਹਿਣੇ ਆ, ਗੁਰਦੁਆਰੇ ਵੱਧਦੇ ਰਹਿਣੇ, ਜਿੱਥੇ ਜਿੱਥੇ ਤੁਸੀਂ ਜਾਓਗੇ ਗੁਰਦੁਆਰੇ ਬਣਦੇ ਰਹਿਣੇ ਆ। ਗੁਰਦੁਆਰੇ 2 ਤਰ੍ਹਾਂ ਦੇ, ਇੱਕ ਇਤਿਹਾਸਕ ਗੁਰਦੁਆਰੇ ਜਿਵੇਂ ਗੁਰਦੁਆਰਾ ਬੇਰ ਸਾਹਿਬ ਇਤਿਹਾਸਕ ਹੈ, ਹਾਂਜੀ, ਇੱਕ ਪਿੰਡਾਂ ਦੇ ਗੁਰਦੁਆਰੇ ਜਿਹੜੇ ਅਸੀਂ ਆਪ ਬਣਾਏ ਆ, ਅਤੇ ਇੱਕ ਗੁਰਦੁਆਰੇ ਸਿੰਘ ਸਭਾ ਲਹਿਰ ਦੇ ਸਮੇਂ ਬਣੇ ਸੀ, ਉਹਨਾਂ ਨੂੰ ਗੁਰਦੁਆਰਾ ਸਿੰਘ ਸਭਾ ਆਖਿਆ ਜਾਂਦਾ ਹੈ। ਸੋ ਸਤਿਗੁਰੂ ਜੀ, ਗੁਰੂ ਹਰ ਰਾਏ ਸਾਹਿਬ ਨੇ ਬਚਨ ਕੀਤਾ, ਕਹਿੰਦੇ ਜੇ ਅਸੀਂ ਗੁਰੂ ਦਾ ਸਤਿਕਾਰ ਨਹੀਂ ਕਰਾਂਗੇ, ਮਹਾਰਾਜ ਕਹਿੰਦੇ ਜਿਨ ਭੈ ਅਦਬ ਨਾ ਬਾਣੀ ਤਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਜਿਹਨੇ ਬਾਣੀ ਦਾ ਅਦਬ ਅਤੇ ਭੈ ਨਹੀਂ ਨਾ ਕੀਤਾ, ਉਹ ਮੇਰਾ ਸਿੱਖ ਨਹੀਂ।
ਉਸ ਸਮੇਂ ਭਾਈ ਗੁਰੂ ਹਰਰਾਏ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਆਉਂਦਾ ਹੈ। ਹਾਂਜੀ, ਇੱਕ ਬਾਲਕ ਅਵਸਥਾ ਦੇ ਵਿੱਚ ਸੀ, ਉਹਦਾ ਨਾਂ ਸੀ ਭਾਈ ਮਨੀ ਸਿੰਘ, ਪਹਿਲਾ ਨਾਂ ਸੀ ਮਨੀਆ। ਭਾਈ ਮਨੀ ਸਿੰਘ, ਕਿਉਂਕਿ ਉਹਨਾਂ ਦਾ ਵੀ ਦਿਹਾੜਾ ਕੱਲ੍ਹ ਲੰਘ ਕੇ ਗਿਆ, ਅੱਜ ਹੁਣ ਜੁਲਾਈ ਦੇ ਮਹੀਨੇ ਵਿੱਚ, ਅਤੇ ਇਤਿਹਾਸ ਦੱਸਦਾ ਬਾਬਾ ਬੁੱਢਾ ਸਾਹਿਬ ਤੋਂ ਬਾਅਦ ਜਿਹੜੀ ਵੱਡੀ ਸੇਵਾ ਹਰਿਮੰਦਰ ਸਾਹਿਬ ਦੇ ਵਿੱਚ ਨਿਭਾਈ ਆ ਉਹ ਭਾਈ ਮਨੀ ਸਿੰਘ ਨੇ ਨਿਭਾਈ ਹੈ। ਕਿਉਂਕਿ 1699 ਦੇ ਵਿੱਚ ਮਹਾਰਾਜ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਤੇ 1696 ਤੱਕ ਉੱਥੇ ਪ੍ਰਿਥੀ ਚੰਦ ਦੀ ਜਿਹੜੀ ਔਲਾਦ ਸੀ ਭਾਈ ਹਰਜੀ ਵਰਗੇ, ਇਹ ਹਰਿਮੰਦਰ ਸਾਹਿਬ ਵਿੱਚ ਕਾਬਜ ਹੋ ਕੇ ਬੈਠੇ ਸੀ। ਕਿਉਂਕਿ ਜਿਹੜੀ ਪਹਿਲੀ ਬੀੜ ਤਿਆਰ ਹੋਈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਕੀਤਾ, ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਉਹ ਬੀੜ ਸਤਿਗੁਰੂ ਜੀ ਨੇ, ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਆਨੰਦ ਕਾਰਜ ਹੋਏ ਉਦੋਂ ਡੱਲੇ ਵੀ ਆਈ, ਫਿਰ ਜਦੋਂ ਸਤਿਗੁਰੂ ਡਰੌਲੀ ਗਏ ਆ, ਇੱਥੇ ਜੰਗ ਹੁੰਦੀ ਹੈ ਗੁਰੂਸਰ ਮਹਾਰਾਜ ਦੀ, ਅਤੇ ਮਹਾਰਾਜ ਜੀ ਦੀ ਬੀੜ ਇੱਥੇ ਵੀ ਆਈ, ਫਿਰ ਕਰਤਾਰਪੁਰ ਵੀ ਗਈ, ਫਿਰ ਬਾਅਦ ਵਿੱਚ ਧੀਰ ਮੱਲੀਆਂ ਨੇ ਕਬਜ਼ਾ ਕਰ ਲਿਆ ਸੀ। ਅੱਜ ਉਹ ਬੀੜ ਜਿਹਨੂੰ ਕਰਤਾਰਪੁਰ ਵਾਲੀ ਬੀੜ ਕਹਿੰਦੇ ਆ। ਯਾਦ ਰੱਖਿਓ, ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕਦੇ ਹੋ ਨਾ, ਇਹ ਦਮਦਮੀ ਬੀੜ ਦੇ ਉਤਾਰੇ ਆ, ਇਹ ਬੀੜ ਬਾਅਦ ਵਿੱਚ ਫਿਰ ਲਿਖਾਈ ਗਈ ਆ। ਜਿਹੜੀ ਪਹਿਲੀ ਬੀੜ ਹੈ ਸ਼ਬਦ ਗੁਰੂ ਦੀ ਆਪਾਂ ਗੱਲ ਕਰ ਰਹੇ ਸੀ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਪਹਿਲੀ ਬੀੜ ਜਿਹੜੀ ਤਿਆਰ ਹੋਈ ਆ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਿਆਰ ਕਰਵਾਈ, ਬਾਣੀ ਪੋਥੀਆਂ ਦੇ ਰੂਪ ਵਿੱਚ ਸੀ, ਅਤੇ ਪਹਿਲੇ ਲਿਖਾਰੀ ਸਨ ਭਾਈ ਗੁਰਦਾਸ ਜੀ। ਇਹ ਰਾਮਸਰ ਦੇ ਸਥਾਨ 'ਤੇ ਤੰਬੂ ਲੱਗੇ ਸੀ, ਕਨਾਤਾਂ ਲੱਗੀਆਂ ਸੀ, ਇੱਥੇ ਲਿਖੀ ਗਈ। ਉਸ ਤੋਂ ਬਾਅਦ ਜਿਲਤ ਬਣਾਉਣ ਵਾਸਤੇ ਭਾਈ ਬੰਨੋ ਨੂੰ ਭੇਜਿਆ ਸੀ, ਇਹ ਖਾਰਾ ਮਾਂਗਟ ਦਾ ਰਹਿਣ ਵਾਲਾ ਸੀ, ਇਹਨੇ ਉਤਾਰੇ ਕਰ ਲਏ, ਅਤੇ ਮਹਾਰਾਜ ਜੀ ਨੇ ਫਿਰ ਉਹ ਬੀੜ ਪ੍ਰਵਾਨ ਨਹੀਂ ਕੀਤੀ, ਉਹਨੂੰ ਖਾਰੀ ਬੀੜ ਆਖਿਆ। ਇਸੇ ਤਰ੍ਹਾਂ ਅੱਜ ਵੀ ਇਹ ਬੀੜ ਸ਼ਾਇਦ ਕਰਨਾਲ ਦੇ ਵਿੱਚ ਉੱਥੇ ਮੌਜੂਦ ਹੈ, ਕਰਨਾਲ ਦੇ ਇਲਾਕੇ ਵਿੱਚ। ਅਤੇ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ ਇਹ ਧੀਰ ਮੱਲੀਆਂ ਨੇ ਕਬਜ਼ਾ ਕਰ ਲਿਆ ਸੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ, ਆਪਾਂ ਜਾਣਦੇ ਹਾਂ। ਅਤੇ ਉਸ ਦਿਨ ਵੀ ਆਪਾਂ ਵਿਚਾਰ ਕੀਤੀ ਸੀ, ਜਿੱਦਣ ਮਹਾਰਾਜ ਰਣਜੀਤ ਸਿੰਘ ਆਪਾਂ ਬਰਸੀ ਮਨਾਈ ਹੈ, ਇੱਥੋਂ ਤੱਕ ਆਪਾਂ ਵਿਚਾਰ ਕੀਤੀ ਸੀ ਵੀ 1696 ਤੱਕ ਪ੍ਰਿਥੀ ਚੰਦੀਏ ਜਿਹੜੇ ਸੀ ਇਹਨਾਂ ਦਾ ਕਬਜ਼ਾ ਸੀ ਹਰਿਮੰਦਰ ਸਾਹਿਬ, ਇੱਥੋਂ ਤੱਕ ਗੁਰੂ ਹਰਰਾਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਤੋਂ, ਫਿਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਚਲੇ ਗਏ ਸੀ, ਅਤੇ ਉੱਥੇ ਹੀ ਸਤਿਗੁਰੂ ਫਿਰ ਸੱਚਖੰਡ ਪਿਆਨਾ ਕਰਦੇ ਆ, ਅਤੇ ਮਹਾਰਾਜ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀ। ਉੱਥੋਂ ਫਿਰ ਸਤਿਗੁਰੂ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਹਾਂਜੀ, ਅਤੇ ਉਹਨਾਂ ਦੀ ਜਿਹੜੀ ਪਤਨੀ ਸੀ ਮਾਤਾ ਗੁਜਰੀ ਨੂੰ, ਅਤੇ ਆਪਣੀ ਘਰਵਾਲੀ ਨੂੰ ਮਾਤਾ ਨਾਨਕੀ ਨੂੰ ਬਕਾਲੇ ਭੇਜ ਦਿੱਤਾ ਸੀ। ਥੋੜ੍ਹਾ ਜਿਹਾ ਇਤਿਹਾਸ ਇਸ ਕਰਕੇ ਦੱਸਣਾ ਪੈਂਦਾ ਵੀ ਸਾਡਾ ਵਿਰਸਾ ਹੈ। ਬਕਾਲੇ ਇੱਥੇ ਮਹਾਰਾਜ ਦੇ ਸਹੁਰੇ ਸੀਗੇ, ਮਾਤਾ ਨਾਨਕੀ ਦਾ ਪੇਕਾ ਘਰ ਸੀ ਬਕਾਲਾ। ਇਹ ਬਾਬਾ ਬਕਾਲਾ ਉਦੋਂ ਬਣਿਆ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਖਿਆ ਸੀ ਬਾਬਾ ਬਸੇ ਗ੍ਰਾਮ ਬਕਾਲੇ, ਇਹ ਬਾਬਾ ਬਕਾਲਾ ਬਣ ਗਿਆ ਸੀ। ਹੁਣ ਇੱਥੇ ਹੀ ਮਹਾਰਾਜ ਨੂੰ ਫਿਰ ਗੁਰਤਾ ਗੱਦੀ ਮਿਲੀ ਆ, ਕਿਉਂਕਿ ਗੁਰੂ ਹਰਰਾਏ ਸਾਹਿਬ ਮਹਾਰਾਜ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਬਣੇ। ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਕਿੰਨੀ ਨਿਮਰਤਾ ਹੋਵੇਗੀ, ਪਹਿਲਾਂ ਭਤੀਜਾ ਗੁਰੂ ਬਣਿਆ, ਫਿਰ ਪੋਤਰਾ ਗੁਰੂ ਬਣਿਆ, ਫਿਰ ਬਾਬਾ ਗੁਰੂ ਬਣਿਆ। ਅੱਜ ਹੈ ਇੰਨਾ ਧੀਰਜ ਕਿਸੇ ਵਿੱਚ? ਮਾੜੀ ਮਾੜੀ ਗੱਲ ਤੋਂ ਬੰਦਾ ਅੱਜ ਘਬਰਾ ਜਾਂਦਾ ਹੈ, ਹੰਕਾਰ ਦੇ ਵਿੱਚ ਆ ਜਾਂਦਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਇੰਨੀ ਨਿਮਰਤਾ, ਭਤੀਜਾ ਗੁਰੂ ਬਣਿਆ ਅਤੇ ਭਤੀਜੇ ਦੇ ਚਰਨਾਂ ਵਿੱਚ ਮੱਥਾ ਟੇਕਿਆ ਗੁਰੂ ਹਰਰਾਏ ਸਾਹਿਬ ਦੇ, ਹਾਂਜੀ, ਫਿਰ ਪੋਤਰਾ ਗੁਰੂ ਬਣਿਆ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪੋਤਰੇ ਲੱਗਦੇ ਆ, ਅਤੇ ਫਿਰ ਪੋਤਰੇ ਨੇ ਗੁਰਤਾ ਗੱਦੀ ਦਾਦੇ ਨੂੰ ਦਿੱਤੀ। ਦਾਦੇ ਜਾਇਦਾਦਾਂ ਦਿੰਦੇ ਨੇ ਪੋਤਰਿਆਂ ਨੂੰ, ਪਰ ਇੱਥੇ ਪੋਤਰਾ ਦਾਦੇ ਨੂੰ ਦੇ ਰਿਹਾ, ਪਰ ਉਹ ਕਿਹੜੀ ਜਾਇਦਾਦ ਹੈ? ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਦੇਖੋ ਕੈਸੀ ਇੱਕ ਤਰ੍ਹਾਂ ਦੀ ਉਲਟੀ ਗੰਗ ਬਹਾ ਦੇਣੀ, ਬੜੀ ਵੱਡੀ ਖੇਡ ਹੈ ਵੀ ਪੋਤਰਾ ਆਪਣੇ ਦਾਦੇ ਨੂੰ ਗੁਰਤਾ ਗੱਦੀ ਦੇ ਰਿਹਾ। ਦੁਨੀਆਂ ਦੇ ਇਤਿਹਾਸ ਵਿੱਚ ਵਿਲੱਖਣ ਬਾਤਾਂ ਨੇ ਗੁਰੂ ਨਾਨਕ ਦੇ ਕਰਦੀਆਂ, ਐਸੀਆਂ ਬਾਤਾਂ ਨੇ ਜਿਨ੍ਹਾਂ ਤੋਂ ਆਪਾਂ ਹੈਰਾਨ ਹੋ ਜਾਂਦੇ ਹਾਂ, ਸਤਿਗੁਰੂ ਏਦਾਂ ਵੀ ਹੁੰਦਾ? ਹੁਣ ਇੱਥੇ ਇਤਿਹਾਸ ਦੱਸਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਾਬੇ ਬਕਾਲੇ ਤੋਂ ਹਰਿਮੰਦਰ ਸਾਹਿਬ ਆਏ ਤਾਂ ਦਰਵਾਜ਼ੇ ਬੰਦ ਕਰ ਲਏ ਸੀ, ਅਤੇ ਮਹਾਰਾਜ ਫਿਰ ਇੱਥੋਂ ਦੁਆਬੇ ਵਾਲੇ ਪਾਸੇ ਹੋ ਕੇ ਨਾ ਸਤਿਗੁਰੂ ਕੀਰਤਪੁਰ ਸਾਹਿਬ ਗਏ, ਕਿਉਂਕਿ ਕੀਰਤਪੁਰ ਸਾਹਿਬ ਉਹ ਧਰਤੀ ਹੈ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲਾਂ ਚਰਨ ਪਏ ਸੀ। ਇਹ ਜਦੋਂ ਮਹਾਰਾਜ ਹਰਿਦੁਆਰ ਗਏ ਆ ਨਾ, ਇੱਥੋਂ ਦੇ ਪੰਡਿਤ ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਾਡੇ ਇਲਾਕੇ ਵਿੱਚ ਆਓ,
ਤੇ ਸਤਿਗੁਰੂ ਫਿਰ ਇੱਥੇ ਗਏ। ਮਹਾਰਾਜ ਨੇ ਕੀਰਤਨ ਕੀਤਾ, ਇਹਦਾ ਪਹਿਲਾ ਨਾਂ ਸੀ ਕੀਰਤਨਪੁਰ, ਕੀਰਤਨ ਕੀਤਾ, ਭਾਈ ਮਰਦਾਨਾ ਜੀ ਨਾਲ ਸਨ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਬਾਬੇ ਗੁਰਦਿੱਤੇ ਨੂੰ ਭੇਜਿਆ, ਇਹ ਨਗਰ ਵਸਾਇਆ, ਇਹਦਾ ਨਾਂ ਕੀਰਤਪੁਰ ਸਾਹਿਬ ਰੱਖਿਆ। ਛੇਵੇਂ ਪਾਤਸ਼ਾਹ ਮਹਾਰਾਜ ਫਿਰ ਇੱਥੇ ਆਏ। ਹੁਣ ਇਤਿਹਾਸ ਦੱਸਦਾ ਹੈ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਇਹ ਬਖਸ਼ਿਸ਼ਾਂ ਕੀਤੀਆਂ ਤੇ ਉਹ ਜਿਹੜੀ ਬੀੜ ਸੀ ਉਹ ਧੀਰ ਮੱਲੀਆਂ ਦੇ ਕੋਲ ਚਲੇ ਗਈ, ਕਿਉਂਕਿ ਬਾਬੇ ਬਕਾਲੇ ਉਹਨਾਂ ਨੇ ਧੀਰ ਮੱਲੀਆਂ ਨੇ ਮਹਾਰਾਜ ਤੇ ਹਮਲਾ ਵੀ ਕੀਤਾ ਸੀ, ਗੋਲੀ ਵੀ ਚਲਾਈ ਸੀ। ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਦਮਦਮਾ ਸਾਹਿਬ ਗਏ ਆ, ਇਤਿਹਾਸ ਥੋੜ੍ਹਾ ਜਿਹਾ ਅੱਗੇ ਚਲੇ ਜਾਂਦਾ, ਮਹਾਰਾਜ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ, ਸਾਰਾ ਸਰਬੰਸ ਵਾਰ ਦਿੱਤਾ ਤੇ ਇੱਥੇ ਮਹਾਰਾਜ ਨੇ ਦਮ ਲਿਆ ਤੇ ਇੱਥੇ ਅਸਥਾਨ ਦਾ ਨਾਂ ਪੈ ਗਿਆ ਦਮਦਮਾ, ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਤੇ ਸਤਿਗੁਰੂ ਜੀ ਨੇ ਫਿਰ ਇੱਥੇ ਬੀੜ ਲਿਖਵਾਈ ਸੀ, ਧੀਰ ਮੱਲੀਆਂ ਦੇ ਕੋਲੋਂ ਬੀੜ ਮੰਗਵਾਈ, ਉਹਨਾਂ ਨੇ ਦੇਣ ਤੋਂ ਮਨਾ ਕਰ ਦਿੱਤਾ, ਕਹਿੰਦੇ ਜੇ ਗੁਰੂ ਪੂਰਾ ਹੈ ਤਾਂ ਬੀੜ ਆਪ ਲਿਖਵਾ ਲਵੇ। ਤੇ ਮੇਰੇ ਸਾਹਿਬ ਨੇ ਫਿਰ ਇੱਥੇ ਭਾਈ ਮਨੀ ਸਿੰਘ ਨੂੰ, ਜਿਹਨਾਂ ਦਾ ਦਿਨ ਆਪਾਂ ਕੱਲ ਮਨਾਇਆ ਨਾ, ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਸੀ। ਪਹਿਲੇ ਲਿਖਾਰੀ ਸੀ ਭਾਈ ਗੁਰਦਾਸ, ਤੇ ਉਸ ਤੋਂ ਬਾਅਦ ਲਿਖਾਰੀ ਸਨ ਭਾਈ ਮਨੀ ਸਿੰਘ, ਤੇ ਨਾਲ ਉਹਨਾਂ ਦੇ ਸੇਵਾ ਨਿਭਾਈ ਬਾਬਾ ਦੀਪ ਸਿੰਘ ਨੇ, ਕਲਮਾਂ ਘੜਨੀਆਂ, ਸ਼ਾਹੀ ਬਣਾਉਣੀ। ਅੱਜ ਉੱਥੇ ਗੁਰਦੁਆਰਾ ਲਿਖਣਸਰ ਸਾਹਿਬ ਬਣਿਆ, ਗੁਰਦੁਆਰਾ ਲਿਖਣਸਰ ਸਾਹਿਬ। ਤੇ ਪਿਆਰਿਓ, ਇਹ ਭਾਈ ਮਨੀ ਸਿੰਘ ਜਿਹੜੇ ਨੇ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਆ, ਹਾਂਜੀ ਬੜੀ ਵੱਡੀ ਸੇਵਾ ਇਹਨਾਂ ਦੀ। ਇਹਨਾਂ ਦਾ ਸਾਰਾ ਪਰਿਵਾਰ, ਇਹਨਾਂ ਦੇ ਰਿਸ਼ਤੇਦਾਰ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਹੋਏ ਆ। ਤੇ ਇਤਿਹਾਸ ਦੱਸਦਾ, ਕਹਿੰਦੇ ਭਾਈ ਮਨੀ ਸਿੰਘ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਗੁਰੂ ਚਰਨਾਂ ਦੇ ਵਿੱਚ ਆਏ ਸੀ ਆਪਣੇ ਪਿਤਾ ਦੇ ਨਾਲ। ਉਸ ਸਮੇਂ ਇਹਨਾਂ ਨੂੰ ਸਿੱਖੀ ਜਿਹੜੀ ਹੈ ਪ੍ਰਾਪਤ ਹੋਈ। ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਮੇਂ ਇਹਨਾਂ ਨੇ ਸੇਵਾ ਨਿਭਾਈ ਭਾਈ ਮਨੀ ਸਿੰਘ ਜੀ ਨੇ। ਤੇ ਜਦੋਂ ਇਹਨਾਂ ਦੀ ਸ਼ਹਾਦਤ ਹੋਈ ਹੈ, ਤਕਰੀਬਨ 94 ਸਾਲ ਦੀ ਉਮਰ ਸੀ, 94 ਸਾਲ ਦੀ ਉਮਰ। ਹੁਣ ਇਤਿਹਾਸ ਦੱਸਦਾ, ਫਿਰ ਕਲਗੀਧਰ ਪਾਤਸ਼ਾਹ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਆਇਆ, ਉਦੋਂ ਵੀ ਭਾਈ ਮਨੀ ਸਿੰਘ ਨੇ ਵੱਡੀ ਸੇਵਾ ਨਿਭਾਈ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਭਾਈ ਮਨੀ ਸਿੰਘ ਜੀ ਨੇ ਵੱਡੀ ਸੇਵਾ ਨਿਭਾਈ ਆ। ਤੇ ਇਤਿਹਾਸ ਦੇ ਵਿੱਚ ਆਉਂਦਾ ਹੈ, ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਸੀ, ਹਾਂਜੀ ਗੁਰੂ ਕੇ ਜਿਹੜੇ ਮਹਿਲ ਸੀ, ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ, ਤੇ ਉਹਨਾਂ ਦੇ ਨਾਲ ਕੁਝ ਟਹਿਲਣਾ ਸੀਗੀਆਂ, ਉਹਨਾਂ ਨੂੰ ਦਿੱਲੀ ਭੇਜਿਆ ਸੀ। ਤੇ ਦਿੱਲੀ ਕਿੰਨੇ ਲੈ ਕੇ ਜਾਣਾ ਸੀ? ਭਾਈ ਮਨੀ ਸਿੰਘ ਨੇ, ਭਾਈ ਮਨੀ ਸਿੰਘ ਜਿਨ੍ਹਾਂ ਦਾ ਸਹੁਰਾ ਪਰਿਵਾਰ ਇਸ ਦਿੱਲੀ ਦੀ ਧਰਤੀ 'ਤੇ ਹੈ, ਭਾਈ ਲੱਖੀ ਸ਼ਾਹ ਮੰਜਾਰਾ ਜਿਨ੍ਹਾਂ ਦਾ ਨਾਂ ਸੀ। ਹੁਣ ਇਤਿਹਾਸ ਦੇ ਵਿੱਚ ਆਉਂਦਾ, ਕਹਿੰਦੇ ਭਾਈ ਮਨੀ ਸਿੰਘ ਜੀ ਨੇ ਇਹ ਵੱਡੀਆਂ ਸੇਵਾਵਾਂ ਉਸ ਵਕਤ ਨਿਭਾਈਆਂ, ਜਿਨ੍ਹਾਂ ਦੀਆਂ ਸੇਵਾਵਾਂ ਦੇ ਅੱਗੇ ਸਾਡਾ ਸੀਸ ਝੁਕਦਾ। ਤੇ ਜਦੋਂ ਹਰਿਮੰਦਰ ਸਾਹਿਬ ਇਸ ਅਸਥਾਨ ਦੀ ਜਿਹੜੀ ਸੇਵਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਆ, ਤੇ ਇਹ ਵੱਡੀ ਸੇਵਾ ਵੀ ਭਾਈ ਮਨੀ ਸਿੰਘ ਜੀ ਨੇ ਬੜੇ ਪਿਆਰ ਦੇ ਨਾਲ, ਬੜੀ ਮੁਹੱਬਤ ਦੇ ਨਾਲ ਨਿਭਾਈ। ਤੇ ਜਦ ਤੱਕ ਉਹਨਾਂ ਦੀ ਸ਼ਹਾਦਤ ਨਹੀਂ ਹੋ ਗਈ, ਭਾਈ ਮਨੀ ਸਿੰਘ ਜੀ ਨੇ ਇਹ ਸੇਵਾ ਨਿਭਾਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਦੇ ਵਿੱਚ, ਜਿੱਥੇ ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ, ਬਟਾਲੇ ਦੀ ਧਰਤੀ ਤੋਂ ਸਮੇਂ-ਸਮੇਂ ਅਨੁਸਾਰ ਸਾਰੇ ਗੁਰੂ ਸਾਹਿਬਾਨਾਂ ਨੇ ਜਿਹੜੀ ਸ਼ਬਦ ਗੁਰੂ ਦੀ ਗੱਲ ਕੀਤੀ ਹੈ, ਉਸ ਸ਼ਬਦ ਗੁਰੂ ਨੂੰ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨੰਦੇੜ ਦੀ ਧਰਤੀ 'ਤੇ ਆ ਗਿਆ, ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਹਾਰਾਜ ਜੀ ਨੇ ਕੇਵਲ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਹੀ ਨਹੀਂ ਕੀਤਾ, ਬਲਕਿ ਉਸ ਬਾਣੀ ਗੁਰੂ ਦੇ ਜਿਹੜੇ ਰੁਤਬੇ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੁਗੋ ਜੁਗ ਅਟਲ ਕਰ ਦਿੱਤਾ। ਆਖੋ ਸਤਨਾਮ। ਮਹਾਰਾਜ ਜੀ ਨੇ ਦੇਹਧਾਰੀ ਜਿਹੜੀ ਪਰੰਪਰਾ ਸੀ ਨਾ, ਉਸ ਪਰੰਪਰਾ ਨੂੰ ਸਦਾ ਵਾਸਤੇ ਖਤਮ ਕਰਦਿਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਜਿਹੜੀ ਗੱਲ ਹੈ ਉਹ ਪ੍ਰਚਲਿਤ ਕੀਤੀ। ਸੋ ਅੱਜ ਸਾਨੂੰ ਲੋੜ ਹੈ ਵੀ ਅਸੀਂ ਸ਼ਬਦ ਗੁਰੂ ਦੀ ਜਿਹੜੀ ਮਹਾਨਤਾ ਹੈ, ਜਿਹਦੇ ਬਾਰੇ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ, ਵੀ ਸਿੱਖ ਦਾ ਜਿਹੜਾ ਗੁਰੂ ਹੈ ਸ਼ਬਦ ਹੈ, ਜਿੱਥੋਂ ਸਤਿਗੁਰੂ ਜੀ ਨੇ ਗੱਲ ਕੀਤੀ ਸੀ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਦੀ ਜਿਹੜੀ ਮਹਾਨਤਾ ਹੈ, ਫਿਰ ਸ਼ਬਦ ਗੁਰੂ ਨੂੰ ਸਤਿਗੁਰੂ ਜੀ ਨੇ ਗੁਰੂ ਸਰੂਪ ਅੰਦਰ ਆਪਣੀ ਜਗ੍ਹਾ 'ਤੇ ਬਿਰਾਜਮਾਨ ਕਰਨਾ ਅਤੇ ਪੰਥ ਨੂੰ ਉਹਦੀ ਤਾਬਿਆ ਦੇ ਵਿੱਚ ਬਿਠਾਉਣਾ, ਪੰਜਾਂ ਪਿਆਰਿਆਂ ਨੂੰ ਗੁਰੂ ਸਰੂਪੀ ਬਣਾ ਦੇਣਾ।
ਇਹ ਬੜੀ ਵੱਡੀ ਮਹਾਨਤਾ ਜੇ। ਸੋ ਪਿਆਰਿਓ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਸਤਿਗੁਰੂ ਜੀ ਨੇ ਪਾਉਣ ਵਾਸਤੇ ਸੇਵਾ ਬਖਸ਼ੀ। ਅੱਜ ਤਕਰੀਬਨ ਜੋ ਪਿਛਲੇ 5-6 ਦਿਨਾਂ ਦੇ ਵਿੱਚ ਵਿਚਾਰਾਂ ਦੀ ਸਾਂਝ ਪਈ ਹੈ, ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ, ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਹਰ ਸਿੱਖ ਨੂੰ ਚਾਹੀਦਾ ਹੈ ਵੀ ਉਹ ਘੱਟੋ ਘੱਟ ਸਹਿਜ ਪਾਠ ਆਰੰਭ ਕਰੇ ਆਪਣੇ ਘਰਾਂ ਦੇ ਵਿੱਚ, ਜਿੱਥੇ ਅਸੀਂ ਨਿਤਨੇਮ ਕਰਦੇ ਹਾਂ ਉੱਥੇ ਮਹਾਰਾਜ ਦਾ ਹੁਕਮ ਹੈ ਵੀ ਬਾਣੀ ਦੀ ਵਿਚਾਰ ਜ਼ਰੂਰ ਕਰਨੀ ਹੈ। ਆ ਜਿਹੜੇ ਸਾਡੇ ਅੰਦਰ ਅੱਜ ਵਿਤਕਰੇ ਪਏ ਹੋਏ ਆ ਨਾ, ਜਿੰਨੇ ਵੀ ਭੁਲੇਖੇ ਪਏ ਆ, ਜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅਸੀਂ ਹੋਰ ਪਾਸੇ ਤੁਰੇ ਫਿਰਦੇ ਹਾਂ ਜਾਂ ਥਾਂ ਥਾਂ 'ਤੇ ਮੱਥੇ ਟੇਕਦੇ ਹਾਂ, ਜਾਂ ਜਿਹੜੀ ਅੱਜ ਪੰਜਾਬ ਦੀ ਧਰਤੀ 'ਤੇ ਖਾਸ ਕਰਕੇ ਹੁਣ ਤਾਂ ਵਿਦੇਸ਼ਾਂ ਵਿੱਚ ਵੀ ਦੇਹਧਾਰੀ ਗੁਰੂ ਨਾਮ ਵੱਧਦਾ ਜਾ ਰਿਹਾ, ਇੱਥੇ ਵੀ ਬੜਾ ਕੁਝ ਹੋ ਰਿਹਾ। ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਬਖਸ਼ਿਸ਼ ਹੈ ਜਾਂ ਜਿਹੜੀ ਪੰਜ ਪਿਆਰਿਆਂ ਦੀ ਗੱਲ ਹੈ, ਉਸ ਗੱਲ ਨੂੰ ਸਮਝਣਾ ਪੈਣਾ, ਕਿਉਂਕਿ ਇਸ ਖਾਲਸਾ ਪਰਿਵਾਰ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪੰਜਾਂ ਪਿਆਰਿਆਂ ਦੇ ਰਾਹੀਂ ਹੀ ਸ਼ਾਮਿਲ ਹੋਇਆ ਜਾ ਸਕਦਾ ਜਦੋਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ। ਅਤੇ ਜੇ ਕੋਈ ਹੋਰ ਆਖੇ ਨਾ ਕੰਨਾ ਮੰਨਾ ਗੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਵੀ ਇੱਦਾਂ ਕੋਈ ਸਿੱਖ ਬਣ ਜਾਵੇਗਾ ਜਾਂ ਕਿਸੇ ਨੂੰ ਨਾਮ ਦੀ ਪ੍ਰਾਪਤੀ ਹੋ ਜਾਵੇਗੀ, ਇਹ ਸਾਡੇ ਵਹਿਮ ਨੇ। ਇਹਨਾਂ ਵਹਿਮਾਂ ਦੇ ਵਿੱਚੋਂ, ਇਹਨਾਂ ਭਰਮਾਂ ਦੇ ਵਿੱਚੋਂ ਅੱਜ ਨਿਕਲਣ ਦੀ ਲੋੜ ਹੈ। ਸੋ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਇਹ ਜੀਵਨ ਸਾਡੇ ਵਾਸਤੇ ਅੱਜ ਵੀ ਪ੍ਰੇਰਨਾ ਸਰੋਤ ਹੈ ਅਤੇ ਰਹਿੰਦੀ ਦੁਨੀਆ ਤੱਕ, ਲਾਹੌਰ ਦੇ ਵਿੱਚ ਪਿਆਰਿਓ ਨਖਾਸ ਚੌਂਕ, ਆ ਜਿਹੜੇ ਦੋ ਚੌਂਕ ਆ ਨਾ, ਇੱਕ ਚਾਂਦਨੀ ਚੌਂਕ, ਇੱਕ ਲਾਹੌਰ ਦੇ ਵਿੱਚ ਜਿੱਥੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਹੈ, ਇਹ ਚੌਂਕ ਅੱਜ ਵੀ ਸਾਨੂੰ ਦੱਸਦੇ ਨੇ ਵੀ ਸਿੱਖਾਂ ਦਾ ਕਿੱਡਾ ਭਰੋਸਾ ਸੀ ਆਪਣੇ ਗੁਰੂ ਪ੍ਰਤੀ। ਹਾਂਜੀ, ਆ ਚਾਂਦਨੀ ਚੌਂਕ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਨਾ, ਤਾਂ ਬਦੋ ਬਦੀ ਸਾਡੇ ਹੱਥ ਜੁੜ ਜਾਂਦੇ ਆ, ਸਾਡਾ ਸਿਰ ਝੁੱਕ ਜਾਂਦਾ ਜਦੋਂ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੀਦਾ। ਦੁਨੀਆਂ ਵਿੱਚ ਚੌਂਕ ਬੜੇ ਨੇ ਪਿਆਰਿਓ, ਪਰ ਜਿਹੜਾ ਇਹ ਚੌਂਕ ਹੈ ਨਾ, ਚਾਂਦਨੀ ਚੌਂਕ, ਜਿੱਥੇ ਇੱਕ ਦਿਨ ਦੇ ਵਿੱਚ ਸੈਂਕੜੇ ਸਿੰਘਾਂ ਦੇ ਸਿਰ ਵੱਢੇ ਜਾਂਦੇ ਸੀ, ਜਿੱਥੇ ਸਿੱਖ ਆਪਣੀ ਸ਼ਹਾਦਤ 'ਤੇ ਦੇ ਦਿੰਦੇ ਸੀ ਪਰ ਸਿੱਖੀ ਵਾਲੇ ਪਾਸਿਓਂ ਕਦੀ ਮੂੰਹ ਨਹੀਂ ਸੀ ਮੋੜਦੇ, ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਂ ਨਾ ਕੀਜੈ। ਇਸੇ ਤਰ੍ਹਾਂ ਇਹ ਜਿਹੜਾ ਨਖਾਸ ਚੌਂਕ ਹੈ ਲਾਹੌਰ ਦੀ ਧਰਤੀ 'ਤੇ, ਇਹ ਸਾਡਾ ਵਿਰਸਾ ਹੈ, ਸਾਡਾ ਇਤਿਹਾਸ ਹੈ। ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਜਾਂਦਾ 94 ਸਾਲ ਦੀ ਉਮਰ, 94 ਸਾਲ ਦੀ ਉਮਰ, ਇੰਨੀ ਉਮਰ ਦੇ ਵਿੱਚ ਉਹਨਾਂ ਦੀ ਘਰਵਾਲੀ, ਉਹਨਾਂ ਦੀ ਸ਼ਹਾਦਤ, ਭਾਈ ਮਨੀ ਸਿੰਘ ਦੀ ਸ਼ਹਾਦਤ, ਇਹਨਾਂ ਦੇ ਪੁੱਤਰ ਸਨ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਨਾ, ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ ਜਿਹੜਾ ਸਰਸਾ 'ਤੇ ਲੜਿਆ ਸੀ, ਇਹ ਵੀ ਭਾਈ ਮਨੀ ਸਿੰਘ ਦਾ ਪੁੱਤਰ ਸੀ। ਇਤਿਹਾਸ ਦੱਸਦਾ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਿਆ ਅਤੇ ਪਿਛਲੇ ਪਾਸਿਓਂ ਜਿਹੜਾ ਵੱਡਾ ਹਮਲਾ ਹੋਇਆ, ਉਸ ਹਮਲੇ ਨੂੰ ਰੋਕਣ ਵਾਲਾ ਭਾਈ ਉਦੇ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਸੀ, ਜਿਹੜਾ ਬੜੀ ਵੀਰਤਾ ਦੇ ਨਾਲ ਮੇਰੇ ਸਾਹਿਬ ਨੇ ਭਾਈ ਉਦੇ ਸਿੰਘ ਨੂੰ ਜੱਥਾ ਦਿੱਤਾ ਅਤੇ ਬਾਬਾ ਅਜੀਤ ਸਿੰਘ ਵੀ ਨਾਲ ਆ, ਲੱਖਾਂ ਵੈਰੀਆਂ ਦੇ ਨਾਲ ਜੂਝਦਾ ਹੋਇਆ, ਸੀਨੇ ਦੇ ਵਿੱਚ ਗੋਲੀਆਂ ਵੱਜਦੀਆਂ ਨੇ, ਤੀਰ ਵੱਜਦੇ ਨੇ, ਅਖੀਰ ਭਾਈ ਉਦੇ ਸਿੰਘ ਉਹ ਵੈਰੀ ਦਲ ਨੂੰ ਰੋਕਦਾ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਵਾਲੇ ਪਾਸੇ ਵੈਰੀ ਦਲ ਨੂੰ ਅੱਗੇ ਵਧਣ ਨਹੀਂ ਦਿੰਦਾ ਅਤੇ ਇੱਥੇ ਆਪਣੀ ਸ਼ਹਾਦਤ ਦੇ ਦਿੰਦਾ ਹੈ ਭਾਈ ਉਦੇ ਸਿੰਘ। ਅਤੇ ਇਤਿਹਾਸ ਦੱਸਦਾ ਇਸ ਤੋਂ ਅੱਗੇ ਆ ਸਰਸਾ ਦੇ ਅਗਲੇ ਪਾਸੇ, ਇੱਥੇ ਮਹਾਰਾਜ ਜੀ ਨੇ ਡਿਊਟੀ ਲਾਈ ਸੀ ਭਾਈ ਬਚਿੱਤਰ ਸਿੰਘ ਦੀ, ਕਿਉਂ? ਕਿਉਂਕਿ ਅਗਲੇ ਪਾਸਿਓਂ ਵੀ ਹਮਲਾ ਹੋਣਾ ਸੀ, ਇੱਕ ਪਿੱਛੋਂ ਹਮਲਾ ਹੋ ਰਿਹਾ ਸੀ, ਇੱਕ ਰੋਪੜ ਵਾਲੇ ਪਾਸਿਓਂ ਜਿਹੜੀ ਫੌਜ ਆ ਰਹੀ ਸੀ ਉਹਨੂੰ ਰੋਕਣ ਵਾਸਤੇ। ਝੱਖੀਆਂ ਪਿੰਡ ਦੀ ਜੂਹ ਅੰਦਰ, ਝੱਖੀਆਂ ਪਿੰਡ ਦੀ ਜੂਹ ਅੰਦਰ ਇੱਥੇ ਭਾਈ ਬਚਿੱਤਰ ਸਿੰਘ 100 ਸਿੰਘਾਂ ਦੇ ਨਾਲ ਜੂਝਦਾ ਅਤੇ ਬੁਰੀ ਤਰ੍ਹਾਂ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਸੀ। ਇਹ ਭਾਈ ਬਚਿੱਤਰ ਸਿੰਘ ਜਿਹੜਾ ਇਹ ਵੀ ਭਾਈ ਮਨੀ ਸਿੰਘ ਦਾ ਪੁੱਤਰ ਸੀ। ਅਤੇ ਬਾਅਦ ਵਿੱਚ ਜਦੋਂ ਸਤਿਗੁਰੂ ਰੋਪੜ ਪਹੁੰਚੇ ਆ ਨਾ, ਕੋਟਲਾ ਨਿਹੰਖਾਂ ਉਹਦੇ ਘਰੇ ਗਏ, ਉਸ ਵਕਤ ਫਿਰ ਸਤਿਗੁਰੂ ਜੀ ਨੂੰ ਸਿੰਘਾਂ ਨੇ ਦੱਸਿਆ ਵੀ ਭਾਈ ਬਚਿੱਤਰ ਸਿੰਘ ਜ਼ਖਮੀ ਹੋਇਆ ਅਤੇ ਸਤਿਗੁਰੂ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬੇ ਅਜੀਤ ਸਿੰਘ ਅਤੇ ਭਾਈ ਬੁੱਢਾ ਸਿੰਘ ਉਹਨਾਂ ਦੀ ਡਿਊਟੀ ਲਾਈ ਕਿ ਬਚਿੱਤਰ ਸਿੰਘ ਨੂੰ, ਜ਼ਖਮੀ ਹੋਏ ਨੂੰ ਜੰਗ ਦੇ ਮੈਦਾਨ ਵਿੱਚੋਂ ਲੈ ਕੇ ਆਓ। ਅਤੇ ਬਾਬਾ ਅਜੀਤ ਸਿੰਘ ਕੋਟਲਾ ਨਿਹੰਖਾਂ ਦੇ ਘਰੇ ਲੈ ਕੇ ਆਏ ਸੀ, ਇੱਥੇ ਫਿਰ ਭਾਈ ਬਚਿੱਤਰ ਸਿੰਘ ਉਹ ਇੱਥੇ ਆ ਕੇ ਸ਼ਹੀਦ ਹੁੰਦੇ ਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ
ਇਹਨਾਂ ਦੇ ਪਰਿਵਾਰ ਦੀ ਸ਼ਹਾਦਤ ਬੜੀਆਂ ਵੱਡੀਆਂ ਸ਼ਹਾਦਤਾਂ ਨੇ ਪਿਆਰਿਓ, ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾ ਲਿਆ। ਜਲਾਦ ਕਹਿੰਦਾ ਭਾਈ ਮਨੀ ਸਿੰਘ, ਇਹ ਮਨੁੱਖਾ ਜੀਵਨ ਵਾਰ ਵਾਰ ਨਹੀਂ ਮਿਲਣਾ, ਇਹਨੂੰ ਬਚਾ ਲਾ। ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਜਲਾਦ ਕਹਿੰਦਾ ਤੂੰ ਬਾਣੀ ਪੜ੍ਹੀ ਹੈ, ਤੈਨੂੰ ਪਤਾ ਵੀ ਬੜਾ ਕੀਮਤੀ ਹੈ, ਇਹ ਵਾਰ ਵਾਰ ਨਹੀਂ ਮਿਲਣਾ। ਭਾਈ ਮਨੀ ਸਿੰਘ ਕਹਿੰਦੇ ਮੈਂ ਬਾਣੀ ਪੜ੍ਹੀ ਵੀ ਹੈ ਅਤੇ ਮੇਰੇ ਗੁਰੂ ਨੇ ਲਿਖਾਈ ਵੀ ਹੈ ਇਹਨਾਂ ਹੱਥਾਂ ਦੇ ਨਾਲ, ਮੈਨੂੰ ਪਤਾ ਵੀ ਮਨੁੱਖਾ ਜੀਵਨ ਬੜਾ ਕੀਮਤੀ ਹੈ। ਪਰ ਕਹਿੰਦੇ ਇੱਕ ਗੱਲ ਯਾਦ ਰੱਖੀ, ਮੈਂ ਇਹ ਵੀ ਬਾਣੀ ਵਿੱਚ ਪੜ੍ਹਿਆ ਵੀ ਮਨੁੱਖਾ ਜੀਵਨ ਤਾਂ ਦੁਬਾਰਾ ਮਿਲ ਜਾਵੇਗਾ, ਪਰ ਕਹਿੰਦੇ ਜ਼ਰੂਰੀ ਨਹੀਂ ਦੁਬਾਰਾ ਸਿੱਖੀ ਮਿਲ ਜਾਵੇ। ਇਸ ਕਰਕੇ ਕਹਿੰਦੇ ਮੈਂ ਸਿੱਖੀ ਗਵਾ ਨਹੀਂ ਸਕਦਾ ਆਪਣਾ ਜੀਵਨ ਬਚਾਉਣ ਵਾਸਤੇ, ਕਹਿੰਦੇ ਜੇ ਮੇਰੀ ਸ਼ਹਾਦਤ ਵੀ ਹੋ ਜਾਵੇ ਨਾ ਤਾਂ ਮੈਨੂੰ ਉਹ ਵੀ ਪ੍ਰਵਾਨ ਹੈ। ਅਤੇ ਬੰਦ ਬੰਦ ਕੱਟੇ ਗਏ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਸੋ ਪਿਆਰਿਓ, ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਚੇਤੇ ਵੀ ਕਰ ਰਹੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ਼ਬਦ ਗੁਰੂ ਦੀ ਜਿਹੜੀ ਮਹਾਨਤਾ ਹੈ ਇਹਦੇ ਬਾਰੇ ਵੀ ਵਿਚਾਰ ਕਰਦੇ ਹਾਂ ਵੀ ਕਿਸ ਤਰ੍ਹਾਂ ਬਟਾਲੇ ਦੀ ਧਰਤੀ ਤੋਂ ਇੱਕ ਇੱਕ ਅੱਖਰ ਜੁੜਿਆ, ਅੱਜ ਅਸੀਂ ਕਲਮ ਛੱਡਦੇ ਜਾ ਰਹੇ ਹਾਂ। ਯਾਦ ਰੱਖਿਓ, ਆਹ ਬੜਾ ਵੱਡਾ ਸਾਡਾ ਵਿਰਸਾ ਜੇ ਕਲਮ ਅਤੇ ਕਾਗਜ਼, ਅੱਜ ਸਾਡੇ ਬੱਚੇ ਕਾਗਜ਼ ਅਤੇ ਕਲਮ ਤੋਂ ਭੱਜ ਰਹੇ ਆ, ਭਾਵ ਪੜ੍ਹਨ ਤੋਂ ਭੱਜ ਰਹੇ ਆ। ਜਦੋਂ ਅੱਜ ਪੰਜਾਬ ਦੀ ਧਰਤੀ 'ਤੇ ਵੀ ਅਸੀਂ ਅਕਸਰ ਦੇਖਦੇ ਹਾਂ, ਅੱਜ ਕਲਮ ਉਹਨਾਂ ਹੱਥਾਂ ਦੇ ਵਿੱਚ ਆ ਗਈ ਜਿਹੜੀਆਂ ਬਾਹਰਲੀਆਂ ਸਟੇਟਾਂ ਤੋਂ ਪੜ੍ਹ ਕੇ ਗਏ ਆ। ਅੱਜ ਸਾਡੇ ਹੱਥਾਂ ਵਿੱਚੋਂ ਕਲਮ ਵੀ ਜਾਂਦੀ ਰਹੀ, ਸਾਡੇ ਹੱਥਾਂ ਵਿੱਚੋਂ ਕਾਗਜ਼ ਵੀ ਜਾਂਦਾ ਰਿਹਾ। ਇਹ ਬੜਾ ਜ਼ਰੂਰੀ ਜੇ ਭਾਈ ਮਨੀ ਸਿੰਘ ਵਰਗੇ ਜਿਹੜੇ ਕਈ ਗ੍ਰੰਥ ਲਿਖਣ ਵਾਲੇ ਆ, ਹਾਂਜੀ ਆਪਣੇ ਹੱਥਾਂ ਦੇ ਨਾਲ ਬਾਣੀ ਲਿਖਣ ਵਾਲੇ ਆ, ਅਤੇ ਅੱਜ ਲੋੜ ਹੈ ਸਾਡੇ ਬੱਚੇ ਸਾਡੇ ਨੌਜਵਾਨ ਉਹ ਪੜ੍ਹਨ ਵਾਲੇ ਪਾਸੇ ਅੱਗੇ ਆਉਣ, ਹੱਥਾਂ ਦੇ ਵਿੱਚ ਕਲਮਾਂ ਫੜਨ, ਕਿਉਂਕਿ ਇੱਕ ਇੱਕ ਸ਼ਬਦ ਜੁੜ ਕੇ ਹੀ ਪੋਥੀ ਸਾਹਿਬ ਹੋਈ ਹੈ, ਅਤੇ ਪੋਥੀਆਂ ਫਿਰ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਹੋਈ ਹੈ। ਅਤੇ ਪਿਆਰਿਓ, ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨੰਦੇੜ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਮੱਥਾ ਟੇਕਿਆ, ਸਤਿਗੁਰੂ ਜੀ ਨੇ ਆਪ ਅਰਦਾਸ ਕੀਤੀ, ਹੁਕਮਨਾਮਾ ਲਿਆ ਜਾਂਦਾ ਹੈ। ਪਿਆਰਿਓ, ਇਹ ਗੁਰਤਾ ਗੱਦੀ ਜਿਹੜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਸ਼ਬਦ ਗੁਰੂ ਦੀ ਮਹਾਨਤਾ ਪ੍ਰਗਟ ਕੀਤੀ ਹੈ। ਸੋ ਬਹੁਤ ਧੰਨਵਾਦ ਹੈ ਸਮੁੱਚੀਆਂ ਸੰਗਤਾਂ ਦਾ, ਕਿਉਂਕਿ ਇਸ ਅਸਥਾਨ 'ਤੇ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸੇਵਾ ਬਖਸ਼ੀ, ਜੋ ਪਿਛਲੇ ਦਿਨਾਂ ਦੇ ਵਿੱਚ ਗੁਰੂ ਘਰ ਦੇ ਸਾਰੇ ਪ੍ਰਬੰਧਕ ਸਾਹਿਬਾਨ, ਗੁਰੂ ਘਰ ਦੇ ਗ੍ਰੰਥੀ ਸਿੰਘ, ਕਥਾਵਾਚਕ, ਸੋ ਸੇਵਾਦਾਰ ਵੀਰ, ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਕੈਨੇਡਾ ਦੀ ਧਰਤੀ ਤੋਂ ਇਸ ਅਸਥਾਨ 'ਤੇ ਪਹੁੰਚਣਾ, ਅਤੇ ਖਾਸ ਕਰਕੇ ਸਾਡੇ ਵੱਡੇ ਵੀਰ ਭਾਈ ਬਲਬੀਰ ਸਿੰਘ ਜੀ, ਭਾਈ ਧਰਮ ਸਿੰਘ ਜੀ ਬੈਠੇ ਨੇ ਜਿਹੜੇ ਉੱਥੋਂ ਦਾਸ ਨੂੰ ਲੈ ਕੇ ਆਏ, ਇਹ ਸਤਿਗੁਰੂ ਜੀ ਨੇ ਆਪ ਹੀ ਸੇਵਾ ਬਖਸ਼ੀ ਹੈ, ਕਿਉਂਕਿ ਕੈਂਪਾਂ ਦੀ ਸੇਵਾ, ਖਾਸ ਕਰਕੇ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਜਾਣਾ, ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਘਰ ਘਰ ਅੰਦਰ ਧਰਮਸ਼ਾਲ, ਅਤੇ ਇਹ ਨਿਰੰਤਰ ਹੁਣ ਵੀ ਤਕਰੀਬਨ 10 ਕੈਂਪ ਅਸੀਂ ਸ਼ੁਰੂ ਕਰਵਾਏ ਸੀ, ਉਹਨਾਂ ਵਿੱਚੋਂ 6-7 ਕੈਂਪ ਲੱਗ ਚੁੱਕੇ ਆ, ਮੌਜੂਦਾ ਸਮੇਂ ਵੀ ਕੈਂਪ ਚੱਲ ਰਹੇ ਆ, ਧੀਆਂ ਦੇ ਕੈਂਪ, ਬਜ਼ੁਰਗਾਂ ਦੇ, ਨੌਜਵਾਨਾਂ ਦੇ, ਮਾਪਿਆਂ ਦੇ ਕੈਂਪ, ਅਧਿਆਪਕਾਂ ਦੇ ਕੈਂਪ, ਕਿਉਂਕਿ ਇਹਨਾਂ ਕਾਰਜਾਂ ਦੀ ਬਹੁਤ ਵੱਡੀ ਲੋੜ ਹੈ। ਇਤਿਹਾਸ ਅਸੀਂ ਪੜ੍ਹੀ ਜਾਂਦੇ ਹਾਂ ਸਟੇਜਾਂ 'ਤੇ, ਬੜਾ ਇਤਿਹਾਸ ਸੁਣਾ ਰਹੇ ਹਾਂ, ਪਰ ਉਹਦਾ ਪ੍ਰੈਕਟੀਕਲ ਹੈ ਨਹੀਂ। ਪ੍ਰੈਕਟੀਕਲ ਬੜਾ ਜ਼ਰੂਰੀ ਹੈ, ਉਹ ਫੇਰ ਹੋਵੇਗਾ ਜਦੋਂ ਅਸੀਂ ਨੌਜਵਾਨਾਂ ਤੱਕ ਪਹੁੰਚਾਂਗੇ, ਬੱਚਿਆਂ ਤੱਕ ਪਹੁੰਚਾਂਗੇ। ਤੁਸੀਂ ਸਾਰੇ ਬੜੇ ਸਤਿਕਾਰਯੋਗ ਮੇਰੇ ਵੀਰ ਬੈਠੇ ਨੇ, ਸਾਰੀਆਂ ਸੰਗਤਾਂ ਮੇਰੀਆਂ ਭੈਣਾਂ ਬੈਠੀਆਂ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਬੜਾ ਪਿਆਰ ਦਿੱਤਾ, ਪਹਿਲੀ ਵਾਰ ਦਾਸ ਇਸ ਧਰਤੀ 'ਤੇ ਆਇਆ ਸੀ, ਪਰ ਤੁਹਾਡਾ ਪਿਆਰ, ਤੁਹਾਡੀਆਂ ਅਸੀਸਾਂ ਲੈ ਕੇ ਜਾ ਰਹੇ ਹਾਂ। ਸੋ ਅਗਲੇ ਪੜਾਵਾਂ ਵੱਲ ਕੱਲ੍ਹ ਨੂੰ ਚਾਲੇ ਪਾਉਣੇ ਆ। ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਆ ਤੁਹਾਡੀਆਂ ਸੰਗਤਾਂ ਦਾ ਜਿਹੜਾ ਪਿਆਰ ਹੈ, ਇਹ ਗੁਰਸਿੱਖ ਇਹਨਾਂ ਨੂੰ ਬਖਸ਼ਿਸ਼ਾਂ ਦੇ ਨਾਲ ਨਵਾਜ਼ਦੇ ਰਹੋ, ਇਸੇ ਤਰ੍ਹਾਂ ਇਹ ਪਿਆਰ ਬਣਿਆ ਰਹੇ, ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰਦੇ ਰਹਿਣ। ਕਿਉਂਕਿ ਸਭ ਤੋਂ ਵੱਡੀ ਬਖਸ਼ਿਸ਼ ਹੈ, ਬੰਦਾ ਪੈਸਾ ਬਹੁਤ ਕਮਾ ਲੈਂਦਾ ਹੈ, ਪਰ ਪਿਆਰਿਓ ਜਿਹੜੇ ਗੁਰੂ ਘਰ ਨਾਲ ਜੁੜੇ ਰਹਿੰਦੇ ਆ ਨਾ, ਇਸ ਤੋਂ ਵੱਡੀ ਕੋਈ ਬਖਸ਼ਿਸ਼ ਨਹੀਂ। ਕਿਉਂਕਿ ਸਾਡੇ ਨਾਲ ਜਦੋਂ ਗੁਰੂ ਇੱਕ ਜੁੜ ਗਿਆ ਨਾ ਜੀ, ਜੀਰੋ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਜਦੋਂ ਜੀਰੋ ਨਾਲ ਇੱਕ ਲੱਗ ਜਾਵੇ ਤਾਂ 10 ਬਣ ਜਾਂਦੇ ਆ, 2 ਜੀਰਵਾਂ ਨਾਲ ਇੱਕ ਲੱਗ ਜਾਵੇ ਤਾਂ 100, 1000, ਇੱਦਾਂ ਲੱਖਾਂ 'ਚ ਗੱਲ ਪਹੁੰਚ ਜਾਂਦੀ ਹੈ। ਪਰ ਇੱਕ ਕੌਣ ਹੈ? ਪਰਮਾਤਮਾ। ਮਹਾਰਾਜ ਨੇ ਏਕਾ ਲਾਇਆ, ਇੱਕ ਓਅੰਕਾਰ, ਇੱਕ ਪਰਮਾਤਮਾ ਹੈ। 2 ਕੀ ਹੈ? ਦੁਬਦਾ ਹੈ। 2 ਕੀ ਹੈ? ਦੁਨੀਆ। ਹਾਂਜੀ, ਮਹਾਰਾਜ ਕਹਿੰਦੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ, ਦੂਈ ਦੂਈ ਕੀ ਹੈ? ਦੂਈ ਕੁਦਰਤ ਸਾਜੀ ਹੈ, ਘਰ ਆਸਣ ਡਿੱਠੋ ਚਾਓ। ਇੱਕ ਪਰਮਾਤਮਾ ਹੈ, ਦੂਈ ਕੁਦਰਤ ਹੈ, ਦੂਈ ਕੁਦਰਤ ਸਾਜੀ ਹੈ, ਘਰ ਆਸਣ ਡਿੱਠੋ ਚਾਓ। ਇਸ ਕਰਕੇ ਅਧਿਆਪਕ ਨੂੰ ਪਹਿਲੀ ਵਾਰ ਮਹਾਰਾਜ ਨੇ ਇਹੀ ਗੱਲ ਆਖੀ ਵੀ 2 ਦੇ ਬਾਰੇ ਤੂੰ ਪੜ੍ਹਾ ਰਿਹਾ ਗੋਪਾਲ ਦਾਸ ਪਾਂਧੇ ਨੂੰ, ਬਈ ਅਧਿਆਪਕ ਇੱਕ ਦੇ ਬਾਰੇ ਕੌਣ ਪੜ੍ਹਾਵੇਗਾ, ਇਹਨਾਂ ਨੂੰ ਇੱਕ ਬਾਰੇ ਵੀ ਪੜ੍ਹਾ ਵੀ ਅੰਦਰ ਜਿਹੜੀ ਜੋਤ ਹੈ ਨਾ,
ਜਿਹੜੀ ਸਾਰਿਆਂ ਦੇ ਅੰਦਰ ਜਗ ਰਹੀ ਹੈ ਉਹਦੇ ਬਾਰੇ ਦੱਸ। ਇਹਨਾਂ ਦੇ ਅੰਦਰ ਪਿਆਰ ਵਧੇ, ਨਫ਼ਰਤ ਖਤਮ ਹੋਵੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਪਿਆਰ ਦਾ ਜਿਹੜਾ ਸਬਕ ਪੜ੍ਹਾਇਆ, ਪਿਆਰ ਹੀ ਸੀ ਰਾਏ ਬਲਾਰ ਮਹਾਰਾਜ ਦੇ ਚਰਨਾਂ ਦਾ ਭੌਰਾ ਬਣਿਆ, ਪਿਆਰ ਹੀ ਸੀ ਬੇਬੇ ਨਾਨਕੀ ਦਰਸ਼ਨ ਕਰਨ ਵਾਸਤੇ ਮਹਾਰਾਜ ਨੂੰ ਯਾਦ ਕਰਦੀ ਹੁੰਦੀ ਸੀ, ਉਹ ਪਿਆਰ ਹੀ ਸੀ ਗਨੀ ਖਾਂ ਨਬੀ ਖਾਂ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਆ, ਨਹੀਂ ਤੇ ਉਹ ਧਰਮ ਉਹਨਾਂ ਦਾ ਵੱਖਰਾ ਸੀ ਨਾ। ਗੁਰੂ ਨਾਨਕ ਨੇ ਕਲਗੀਧਰ ਪਾਤਸ਼ਾਹ ਨੇ ਕੌਮਾਂ ਦੇ ਵਿੱਚ ਪਿਆਰ ਪੈਦਾ ਕਰ ਦਿੱਤਾ। ਪਿਆਰ ਉਹ ਪੁੱਲ ਹੈ, ਪਿਆਰ ਉਹ ਪੁੱਲ ਹੈ ਜਿਹੜਾ ਇੱਕ ਨੂੰ ਦੂਜੇ ਨਾਲ ਜੋੜ ਦਿੰਦਾ, ਪਿਆਰ ਉਹ ਰਸਤਾ ਹੈ। ਜਿਵੇਂ ਬਾਹਰ ਸੜਕਾਂ ਬਣੀਆਂ ਨਾ ਜੀ, ਇੱਕ ਸੜਕ 'ਤੇ ਤੁਰਦੇ ਹਾਂ ਅਸੀਂ ਕਿਸੇ ਦੇ ਘਰ ਕਿਸੇ ਮੁਹੱਲੇ ਵਿੱਚ ਪਹੁੰਚ ਜਾਂਦੇ ਹਾਂ, ਪਿਆਰੇ ਉਹ ਪਿਆਰ ਦਾ ਰਸਤਾ ਉਹ ਰਸਤਾ ਹੈ ਜਿਹੜਾ ਸਾਨੂੰ ਦਿਲਾਂ ਤੱਕ ਪਹੁੰਚਾ ਦਿੰਦਾ, ਇੱਕ ਦੂਜੇ ਦੇ ਦਿਲ ਨਾਲ ਜੁੜ ਜਾਂਦੇ ਹਾਂ, ਸਾਡੀ ਸਾਂਝ ਬਣ ਜਾਂਦੀ ਹੈ। ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ ਆਓ ਭੁੱਲ ਚੁੱਕ ਦੀ ਖਿਮਾ ਕਰਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਹਜ਼ੂਰੀ ਅੰਦਰ ਬਾਈਮਾਨ ਸਾਧਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਵਡਭਾਗੇ ਹੋ ਜੋ ਸ਼ਾਮਾਂ ਦੇ ਦੀਵਾਨ ਵਿੱਚ ਗੁਰੂ ਮਹਾਰਾਜ ਜੀ ਦੀ ਸਤਸੰਗਤ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ। ਬਹੁਤ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਸੁਲਤਾਨਪੁਰ ਲੁੱਧੀ ਵਾਲੇ ਭਾਈ ਸਾਹਿਬ ਜੀ ਗੁਰੂ ਘਰ ਵਿਖੇ ਪਿਛਲੇ ਵੀਕਐਂਡ ਤੋਂ ਹਾਜ਼ਰੀ ਭਰੀ ਹੈ ਸ਼ਾਮ ਦੇ ਦੀਵਾਨਾਂ ਵਿੱਚ, ਵਿਸ਼ੇਸ਼ ਕਰਕੇ ਅੱਜ ਤੱਕ। ਅੱਜ ਇਹਨਾਂ ਦਾ ਅਖੀਰਲਾ ਲਾਸਟ ਦੀਵਾਨ ਸੀ। ਸੋ ਭਾਈ ਸਾਹਿਬ ਜੀ ਹੁਣਾਂ ਨੇ ਸ਼ਾਮਾਂ ਦੇ ਦੀਵਾਨਾਂ ਵਿੱਚ ਅਤੇ ਵੀਕਐਂਡ ਦੇ ਦੀਵਾਨਾਂ ਵਿੱਚ ਬਹੁਤ ਚੜ੍ਹਦੀ ਕਲਾ ਵਿੱਚ ਗੁਰੂ ਸ਼ਬਦ ਵਿਚਾਰ, ਕਥਾ ਵਿਚਾਰਾਂ, ਗੁਰਮਤਿ ਵਿਚਾਰਾਂ, ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਹਰਜੀਤ ਸਿੰਘ ਜੀ ਸੁਲਤਾਨਪੁਰ ਲੋਧੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਕਦਮ ਰੱਖੇ ਨੇ ਸਾਰੀ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ ਬਹੁਤ ਬਹੁਤ ਜੀ ਆਇਆਂ, ਵੈਲਕਮ ਆਖਦੇ ਹਾਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਨੇ ਉੱਥੇ ਇਲਾਕੇ ਵਿੱਚ ਬਹੁਤ ਸੋਹਣੇ ਢੰਗ ਤਰੀਕੇ ਨਾਲ। ਹੋਰ ਮਹਾਰਾਜ ਇਹਨਾਂ ਤੋਂ ਸੇਵਾ ਲੈਣ, ਫਿਰ ਵੀ ਬੇਨਤੀ ਕਰਦੇ ਹਾਂ ਅਗਲੇ ਸਾਲ ਵੀ ਜਦੋਂ ਵੀ ਸਮਾਂ ਬਣੇ ਇੱਧਰ ਆਉਣ, ਅਮੈਰੀਕਾ 'ਚ ਗੁਰੂ ਘਰ ਵਿਖੇ ਆਉਣ, ਸੰਗਤਾਂ ਨੂੰ ਇਸੇ ਤਰ੍ਹਾਂ ਗੁਰਮਤਿ ਪ੍ਰਚਾਰ ਰਾਹੀਂ ਨਿਹਾਲ ਕਰਨ। ਸੋ ਹੁਣ ਇਹਨਾਂ ਦਾ ਆਪਾਂ ਸਨਮਾਨ ਕਰਨਾ। ਮੈਂ ਬੇਨਤੀ ਕਰਦਾ ਭਾਈ ਬਲਬੀਰ ਸਿੰਘ ਜੀ ਹੁਣਾਂ ਨੂੰ, ਭਾਈ ਧਰਮ ਸਿੰਘ ਜੀ ਹੁਣਾਂ ਨੂੰ, ਆਓ ਤੁਸੀਂ ਆਪਾਂ ਸਰੋਪਾ ਸਿੰਘ ਸਾਹਿਬ ਉਹਨਾਂ ਨੂੰ ਦੇਈਏ ਗੁਰੂ ਘਰ ਦੀ ਬਖਸ਼ਿਸ਼।

ਸੰਗਤਾਂ ਨੇ ਹਾਜ਼ਰੀ ਭਰੀ ਹੈ ਦੀਵਾਨਾਂ ਵਿੱਚ, ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੁਣ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ, ਫਿਰ ਆਪਾਂ ਅਰਦਾਸ ਬੇਨਤੀ ਸੰਪੂਰਨ ਤਾਂ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣਿਆਈ।

ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ

ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤਾ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ

इत मार्ग पैर तरीजै सिर दीजै कान ना कीजै।

ਦੀ ਨੂਰ ਅਰਸਾ ਹੁ ਪੁਰਸਾ ਹੁ ਚੱਟੀਐ ਤੁਧ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਿਨਾਸੀ। ਤਾ ਕੀ ਸੇਵ ਨਮ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਉ ਨਾ ਲੱਗਈ, ਪਾਰ ਸਰਣਾਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਹੀ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂਣ ਇਹ ਛੁੱਟ ਹੈ, ਨਿਕਟ ਨਾ ਜਾਈਏ ਉਹ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤ ਬਹੁ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਹੈ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵ ਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾ ਤੇ ਕਮਨ ਸੰਭਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣ ਸੀਸੜੀਆ, ਜਹੋ ਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰੇ ਕੋ ਵੇਸਨੇ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ, ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ। ਦੀਵਾਰੀ ਮਾਹੋ ਹੋਆ, ਸੂਰਜ ਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇ, ਸਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ, ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਨ ਚਬਰੋ ਕਰੇ। ਸਿਖਲ ਬਣ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵਖੰਡਨਾ। ਤੇਰੀ ਆਰਤੀ ਅਨਹਤਾ, ਸਬਦ ਵਾਜੰਤ ਪਹਿਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅੰਦਿਨ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ, ਸਾਰਿੰਗ ਕਉ ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲਹੋ ਹਰਲਾਹਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾ ਉਤ ਪੁੰਨ ਵੱਡਾ ਹੇ ਰਹਾਉ।
ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਉ ਜਉ ਚਲਹਿ ਚੁਭੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਆਗੈ ਬਸਨ ਸੁਹੇਲਾ ਔਧ ਘਟੈ ਦਿਨ ਸਰੈਣ ਆਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਾਜਾ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੋਇ ਹੈ ਸੁਖ ਮੰਗ।

चित वो अनदिन नीत खोल कपट गुर मिलिया नानक हर

ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ।

ਰਾਜਾ ਕਰੋ ਮੈਂ ਤਾਂ ਦਸ ਮਿੰਟ ਪਹਿਲਾਂ ਆ ਗਿਆ ਤੂੰ ਕੋਈ ਮੇਰਾ ਖੁੜੇ ਨਹੀਂ।

ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਕਹਿ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇਰ ਹਲ ਵਿਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਅਭਾਰ ਸਹਿਸ ਸਿਆਣਪ ਲੱਖ ਹੋਈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਵੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇਹੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਾਹੁ ਸਾਚਾ ਸਾਹਿਬ ਸਾਚ ਨਾ ਹੀ ਪਾਖੇ ਆ ਭਾਵ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਆ ਦਿਲਜਿਤ ਸੈ ਦਰਬਾਰ ਮਾਹੋ ਕੇ ਬੋਲਣ ਬੋਲੀਐ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾਣੀਆਂ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਰਣ ਰੱਖੀਐ ਭਾਵ ਦੁੱਖ ਪਰ ਹਰ ਸੁਕਰਣ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਖ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਭਾਣੀ ਕੇ ਨਾਈ ਕਰੀ ਜੇਤੀ ਸਿਰ ਟੁਪਾਈ ਵੇਖਾ ਵਿਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾੜਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਵ ਰਖਾਇਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵੀਤਾ ਬਾਤ ਨਾ ਪੁੱਛੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੀ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲੇ ਆਕਾਸ ਸੁੜਿਆ ਦੀਪ ਲੋ ਪਾਤਾਲ ਸੁੜਿਆ ਪਹਿਨ ਸੁੱਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ ਸੜਕਾ ਇਸ਼ਨਾਨ ਸੁਣਿਆ ਭੜਪੜ ਪਾ ਮਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਤ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨਾ ਜਮਕਾ ਸਾਥ ਨ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸ ਨੂੰ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੀਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਹੈ ਮੁੱਖ ਦੁਆਰ ਮੰਨੈ ਪਰਵਾਰ ਅਸਾਦ ਹਰ ਮੰਨੈ ਤਰਾਏ ਤਾਰੀ ਗੁਰਸਿੱਖ ਮੰਨੈ ਨਾਨਕ ਪਾਵੈ ਹੈ ਨਾ ਭਿੱਖ
ऐसा नाम निरंजन होए जी को मन जाना मन कोई पंच प्रवान पंच प्रधान पंचे पावह दुर्गह मान पंचे सोह हर दर्रा जान पंचा का गुरु एक ध्यान जी को कह करा विचार करते का करना ना ही समारू तौल धर्म दया का पूत संतोख था प्रकया दिन सूत जे को बुझा हो वस चार तबला ऊपर कीता भार धरती होर प्रै होर तिथे भार तला कमजोर जिये जात रंगा के नाप सबदा लिखे अबड़ी कलाम एहो लेखा लिख जाना कोई लेखा लिखिया किता होए किता तान सवाले हो रूप के ती दात जाना कौन को तव कीता पसाव इको कवाओ तिस्ते हो लख दरियाओ कुदरत कौन कहा विचार वार न जावा एक बार जो तुद भाव साई भलीकार तू सदा सलामत निरंकार असंख जाप असंख भाव संख पूजा संख तप ताओ संख ग्रंथ मुख वेद पाठ संख जोग मन राह उदास असंख भगत को ज्ञान विचार असंख सती असंख दातार संख सूर मह पक्षार संख मौल विलायतार कुदरत कौन कहा विचार वार न जावा एक बार जो तुद भाव साई भलीकार तू सदा सलामत निरंकार असंख मूर्खे अंध घोर असंख चोर हराम खोर संख अमर कर जाहे जोर संख गड़बड़ हत्या कमाहे संख पापी पाप कर जाहे संख कूड़े आर कूड़े फराहे संख मलेश मल पाक खाहे संख निंदक सिर करह पार नानक नीच कहा विचार वारिया न जावा एक बार जो तुद भावे साई भलीकार तुसदा सलामत निरंकार असंख नावु असंख थावु अगम अगम संख लो संख हसर भार होए आखरी नाम आखरी सलाह आखरी ज्ञान गीत गुण गाह आखरी लिखण बोलन बांड अखरा सिर संजोग वखाण जिन एह लिखे जे सरणाहे जे फरमाहे तिवते पाहे जेता कीता तेता नाओ बंडा वै नाही को थाओ कुदरत कौन कहा विचार वारे न जावा एक बार जो तुद भावै साई भलीकार तुसदा सलामत निरंकार भरिया हाथ पैर तन देह पानी तोता उतर सोखे मूत पलीती कपड़ होए जे सा बूण लिया ओह धोए भरिए मत पापा कै संग ओह धोपै ना वै कै रंग पुन्नी पापी आखण नाहे कर कर करना लिख लै जाहो आपे बीज आपे ही खा नानक हुक्मी आवहो जाहो तीर्था दया दा दानो जे को पावै तिलका माड़ सुड़िया मने अमन कीता भाओ अंतर कर तीत मल नहाओ सब गुण तेरे मैं नाही कोई वन गुण कीते भगत न होए स्वासात बाणी ब्रह्माओ सत सोहान सदा मन चाओ कवन सो वेला बखत कवन कवन थित कवन वार कवन सहब ती माहु कवन जित हुआ आकार वेल न पाई पंडती जी हुआ लेख पुराण वक्त न पायो कादिया जी लिखण लेख कुरान थित वार न जोगी जाना रुतबाहु न कोई जा करता सृटी को साजे आपे जाना सोई किव करे आखा किव सालाही किवर निकव जाना नानके आखन सब को आखा एक दू एक सियाणा वड्डा साह वड्डी नाही कीता जा का हुआ नानक जी को आपो जाना अगा गया न सो है पाताला पाताल लख अगस अगस ओडक ओडक भाल थके वेद कहनक वात सह सो अठारह कहनक ते वासलू अखतात लेखा होता लिखिया लेखा हो वरनास नानक वड्डा आखिया आपे जाना आप सालाही सालाही इति सुरत न पाईया नदिया अत वाह पवह समुंद न जानिया है समंद साह सुल्तान ग्रह सीती माल धन कीड़ी तल न होवनी जे तिस मन हो न विसरै अंत न सिपति कह नंत अंत न करना देण अंत अंत न वेखण सुन अंत अंत न जापै क्या मन मंत अंत न जापै कीता आकार अंत न जापै पार अवार अंत कारण कीती बिला हिता के अंत न पाए जाए एहो अंत न जाना कोई बहुता कही है बहुता है वड्डा सा ऊंचा था ऊंचे ऊपर ऊंचा नावे वड़ूचा होगा कोई तो सुचे को जाना सोए जीवड़े आप जाना आप आप नानक नदरी कर मींदात बहुता करव लिखिया ना जाए वड्डा दाता तिन्नत बाई कीते मंगह जोद अपार कीते अगणत नहीं विचार कीते खा टुटह बेकार कीते लै लै मुकर पाहे कीते मूर्ख खाही खाहे कीते आ दुख भुख सद मार एह पेदा तेरी दातार बंद खलासी पाड़ा होय राख न सकै कोय जे को खाए को अखण पाए ओह जाना जीतिया मोह खाए आपे जाना आपे दे आख से पह के जिस बख्शे सिपत सालाह नान पातशाह ही पातशाह हो अमल गुण मुलवा पार मुलवा पारी अमल पंडहर
ਮੁਲਿਆਵਹਿ ਮੁਲਾ ਜਾਹੀ ਮੁਲ ਭਾਇ ਮੁਲਾ ਸਮਾਹੀ ਮੁਲ ਧਰਮ ਮੁਲ ਦੀਬਾਣ ਮੁਲ ਤਲ ਮੁਲ ਪ੍ਰਵਾਣ ਮੁਲ ਬਖਸੀ ਸਿਮਰਨੀ ਸਾਣ ਅਮੁਲ ਕਰਮੁਲ ਪ੍ਰਮਾਣ ਮੁਲ ਮੁਲੇ ਆਖੇ ਨ ਜਾਏ ਆਖਾ ਕ੍ਰਹਿ ਲਿਬਲਾਏ ਆਖੇ ਵੀਤ ਪਾਠ ਪੁਰਾਣੂ ਆਖੇ ਪੜਿ ਕ੍ਰਭ ਖਿਆਣੂ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀ ਤਿਆਗੋ ਵਿੰਦ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੀ ਕਾਹੇ ਕਾਹੇ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲਵੇ ਗਾੜੂ ਤਲ ਕੇ ਅਸਰ ਗਾ ਵਾਰਾ ਗਾ ਵਾਰੂ ਸੋ ਦਰ ਕੀ ਹਸੂ ਕਰਕੇ ਹਾਜਤ ਬੈ ਸਰਬ ਸੰਭਾਲੀ ਵਾਜੇ ਨਾਦ ਅਨੇਕਾਂ ਸੰਖਾ ਕੀਤੀ ਬਾਵਣ ਹਾਰੀ ਕੀਤੀ ਰਾਗ ਭਰੀ ਸਿਉ ਕਹੀਨ ਕੀਤੀ ਗਾਵਣ ਹਾਰੀ ਗਾਵੈ ਹੈ ਤੁਹਨੋ ਪਾਵਣ ਪਾੜੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿੱਤ ਗੁਪਤ ਲਿਖ ਜੜ ਹੈ ਲਿਖ ਲਿਖ ਧਰਮ ਵਿਚਾਰੀ ਗਾਵੈ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਅੰਦਾਸਨ ਬੈਠੀ ਦੇਵਤੇ ਆ ਦਰਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੰਡਿਤ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਤ ਪਿਆਲੇ ਗਾਵਨ ਰਤਨੋਂ ਪਾਈ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵੈ ਜੋਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨੇ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਦਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਕਿੰਥਾ ਕਾਲ ਕੁਵਾਰੀ ਕਾਇਮ ਜੁਗਤ ਡੰਡੰਗ ਪ੍ਰਤੀਤ ਆਈ ਪੰਥੀ ਸਗ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਪੰਡ ਹਨ ਕੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵ ਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹੋ ਵਡਾਣੂ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਸਲ ਲੋ ਲੋਇ ਪੰਡ ਹਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਹੈ ਆਖੀਐ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਬੜੀਆਂ ਚੜੀਆਂ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਗਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ।

ਮੈਂ ਕਿਤੇ ਕਿਤੇ ਤੂੰ ਉਪਦੇਸ਼, ਕਿਤੇ ਇੰਦ ਚੰਦ ਸੁਰ, ਕਿਤੇ ਕਿਤੇ ਮੰਡਲ ਦੇ, ਕਿਤੇ ਸਿੱਧ ਬੁੱਧਨਾਥ, ਕਿਤੇ ਕਿਤੇ ਦੇਵੀ ਵੇਸੋ, ਕਿਤੇ ਦੇਵਦਾਨ ਮੁਨ, ਕਿਤੇ ਕਿਤੇ ਰਤਨ ਸਮੁੰਦਰ, ਕਿਤੇ ਅਖਾਣੀ, ਕਿਤੇ ਬਾਣੀ, ਕਿਤੇ ਪਾਤ ਨਰਿੰਦੋ, ਕਿਤੇ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥਾਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛਾ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਸ ਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂ ਬਲਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਕਤ ਨ ਜਾਹੇ, ਨਾ ਉਹੇ ਮਰਨ ਠਾਗੇ ਜਾਹੇ, ਜਿਨ ਕਾ ਰਾਮ ਸਹਿ ਮਨ ਮਾਹੇ, ਤਿੱਥੈ ਭਗਤ ਵਸਹਿ ਕੇ ਲੋਕ, ਰਹਿ ਅਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰੂ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬ੍ਰਹਮੰਡ, ਜੇ ਕੋ ਕਥੈ ਤਾ ਅੰਤ ਨ ਅੰਤ, ਤਿੱਥੈ ਲੋ ਅਲੋ ਆਕਾਰ, ਜਿਵ ਜਿ ਹੁਕਮ ਤਵੈ ਤਵਿਕਾਰ, ਵੇਖੈ ਵਿਗਸੈ ਕਰ ਵਿਚਾਰੂ, ਨਾਨਕ ਕਥਨੰ ਕਰੜੰ ਸਾਰੂ, ਜਾਤ ਪਹਾਰਾਓ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾ ਉਹ ਭਾਂਡਾ, ਭਾਵ ਮ੍ਰਿਤ ਤਿੱਤ ਢਾਲ, ਘੜੀਏ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰੂ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸਰਾ ਦੁਏ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਿਹਨ ਜਹਿ ਰੂਪ ਰੰਗ ਅਰੜੇ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਲ ਤਿਰ ਭਾਉ ਪ੍ਰਕਾਸ਼ ਮਿਤੋਜ ਕਹਿ ਜਾਇ ਕੋਟਿੰਦਰ ਦਰਾਣ ਸਾਹਿ ਸਾਹਣ ਗਣ ਜਾਇ ਤ੍ਰਿਭਾਉ ਮਿਹਿਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਿ ਤੋ ਤਬ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਣ ਸਮਤ ਪੁਜਹੁ ਪ੍ਰਿਆਤ ਛੰਦ ਨਮਸਤਬੰਗ ਅਕਾਲੀ ਨਮਸਤਬੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੀ ਨਮਸਤੰਗ ਪਾਰੀ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਭੂਤੇ ਨਮਸਤੰਗ ਨਿਰਘਾਤੇ ਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੋਜੋਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਨਮੇ ਨਮਸਤੰਗ ਜਰਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤਸ ਬੇਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ

ਬੰਦੇ ਨਮਸਤ ਬੰਦੇ ਨਮਸਤ ਨਿਰਸਾਕੇ ਨਮਸਤ ਨਿਰਬਾਕੇ ਨਮਸਤੰਗਰ ਹਿਮੇ ਨਮਸਤ ਕਰੀਮੇ ਨਮਸਤੰਗ ਅਨੰਤੇ ਨਮਸਤ ਹੰਤੇ ਨਮਸਤ ਅਸਰਾਗੇ ਨਮਸਤ ਸੁਹਾਗੇ ਨਮ ਸਰਬ ਸੌਖੰ ਨਮ ਸਰਬ ਪੌਖੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੀਕਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤੈ ਭੀਤੈ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦਿਆਂ ਜੇ ਹੈ ਜਾਦ ਹੈ ਜਨਮ ਹੈ ਬਰਨ ਹੈ ਭੂਤਿਆਂ ਭਰਨ ਹੈ ਗਜ ਹੈ ਭਾਂਜਿਆਂ ਚੂਜਿਆਂ ਚਾਂਜਿਆਂ ਮੀਕਰ ਭੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਰੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤੈ ਸੂਤੈ ਅਲੋਕ ਹੈ ਸੋਕ ਹੈ ਕਰਮੈ ਭਰਮੈ ਜੀਤੈ ਪੀਤੈ

ਨਾਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮੰਗ ਭਰਮ ਗੰਜੇ ਅਲੇਖੇ ਭਜਮ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਮਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸਚਦਾਨੰਤੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀ ਮਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਜਿਉਂ ਭਵੰ ਸੁਭੰ ਸਰਬਦਾ ਸਰਬਯੁਕਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਪ੍ਰਸਾਦ ਸਵਈਏ ਸਰਾਬਗ ਸੁਧ ਸਮੂਹ ਸਿੱਧ ਹਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸਦਾਰ ਦਿਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਪਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੁਦਤ ਪਾਉਣ ਕੇ ਗੌਣ ਕੋ ਜਾਤ ਨਵਾਰੀ ਭਾਰੀ ਭਜਾਣ ਕੇ ਭੂਪਲੀ ਬੈਦ ਨਿਆਵਤ ਸੀ ਸਿਰਨ ਜਾਤ ਵਿਚਾਰੇ ਕੀਤੀ ਭਾਈ ਤੋਂ ਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਧਾਰੇ ਜੀਤ ਫਿਰਾਏ ਸਭ ਦੇ ਸਦਸਥਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸਿਖਾਏ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖਾਏ ਪਾਵਣ ਆਹਾਰ ਜਤੀ ਜਤ ਹਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਮਨ ਭੂਪਤ ਏਕ ਰਤੀ ਮਨ ਏਕ ਨ ਲਿਖਾ ਹੈ ਸੁਧ ਸਿਪਾਹਾ ਦੁਰੰਤ ਬਾਸੋ ਸਾਸਨਾ ਦੁਰਜਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਹਰੀ ਨਮਰੋਰ ਮਵਾਸਨ ਮਾਤੀ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾਨ ਚੱਲਾਂਗੇ ਬੀਰੋ ਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਚਈਆ ਤੋਰਤ ਦੇਸ ਮਿਲਿੰਦ ਮਾਸਨ ਮਾਤਿਕ ਜਾਣ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚਪਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਗਵਾਨ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਰਾਤ ਪਉ ਜਾਣ ਤਲ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਬਗ ਧਿਆਨ ਲਗਾਇਓ ਨਾਥ ਫਿਰ ਲਈ ਸਾ ਸਮੁੰਦਰ ਲੋਗ ਉੱਪਰ ਲੋਗ ਗਵਾਇਓ ਬਾਸਕੀਓ ਵਿਖੇ ਅਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾ ਚੁੱਕਾ ਹੂੰ ਸੁਣ ਲਿਹੋ ਸਬੈ ਦਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖ ਹਰ ਵਾਚੀ ਦਿਸਾ ਮਹਿ ਕਾਹੂ ਪੁਛਾਹ ਕੋ ਸੀ ਸੁਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨਕ ਪੂਜਨ ਧਾਇਓ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨਕ ਪੂਜਤ ਹੈ ਪਸ ਕੋ ਮਰਤਾਨਕ ਪੂਜਨ ਧਾਇਓ ਉਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਖੱਬਿਓ ਬਾਚ ਬੇਨਤੀ ਚੌਪਈ ਅਵਰੀ ਕਰੋ ਹਰ ਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੀ ਦੁਸ਼ਟ ਸਭੈ ਤੁਮ ਕਾਬੂ ਹੋ ਆਪ ਹਰ ਦੈ ਮੋਹ ਬਚਾਬ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਚਾੜ ਕੋਈ ਅਰੁਣ ਧਿਆਉਂ ਜੋ ਬਰਚਾਉ ਸੋ ਤੁਫਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਣ ਚੁਣ ਸਤਰ ਹਮਾਰੀ ਮਾਰੀਐ ਹੈ ਆਪ ਹਰ ਦੈ ਮੁਜ ਬਰੀਆਈ ਮਰਨ ਕਾਲ ਕਾ ਤ੍ਰਾਸਨ ਮਰੀਐ
ਉਹ ਜੋ ਸਦਾ ਹਮਾਰੇ ਪਛਾਵੇ ਸ੍ਰੀ ਅਸਤੋ ਜੀ ਕਰੇ ਹੋ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪੁਰੀ ਚਾਤੁਰ ਦਾਸ ਕੰਤਾਂ ਕਾਲ ਪਾਏ ਬ੍ਰਹਮਾ ਬਵਤਰਾਂ ਕਾਲ ਪਾਏ ਸ਼ਿਵਜੀ ਅਵਤਰਾਂ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀ ਓ ਬੇਤਰਾਜ ਬ੍ਰਹਮਾ ਜੂਥੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾਇ ਹੋ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਠਨ ਉਪਜਾਇਓ ਆਦੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਾਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਾਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣਾ ਘਟ ਘਟ ਕੇ ਪੜ ਪੜ ਕੀ ਜਾਣਾ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰਤਬ ਦੇਹ ਪਾਰਾ ਜਬਿਆ ਕਰ ਕਰ ਤੁਹ ਕਬ ਹੂੰ ਤੁਮ ਮੈਂ ਮਿਲ ਦੇਹ ਧਰ ਸਭ ਹੂੰ ਜਿਥੇ ਬਦਨ ਸ੍ਰੇਸ਼ਟ ਸਭ ਤਹਾਰਾ ਆਪ ਆਪਣੀ ਬੂਝੋ ਚਾਰਾ ਹੈ।

ਜਸ ਗੋਬਿੰਦ ਦਾਸ ਤੁਹਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾ ਬਣੇ ਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣ ਅੰਗੀਕਾਰ, ਉਹ ਕਰੇ ਤੇਰਾ ਕਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੇ ਉਮਰ ਹੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਕੰਢੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਘਰ ਸ਼ਾਂਤ ਸੁੱਖ ਮਨ ਵਸਿਆ, ਜਿਨ ਇੱਛਾ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰ ਬਿਟਾ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਜ ਦੋ ਤਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੂੰ ਜਿਨ ਕਹੋ, ਉਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਵਾ, ਤਿਤ ਘਰ ਅਣਹਦ ਵਾਜੇ, ਸਾਚੀ ਲਿਵੈ ਬਿਨ ਦੇਹਨ ਮਾਣੀ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਇਸ ਨੂੰ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ, ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰੇ ਅੰਦਰ ਹੋਣ ਕਾ ਮੋਹ ਤੁਟਾ, ਤਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ, ਕਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਔਕਤ ਕੀ ਕਰਾ ਕਹਾਣੀ, ਕਰਾ ਕਹਾਣੀ ਔਕਤ ਕੇਰੀ, ਕਿਤ ਦਵਾਰ ਪਾਈਐ ਤਨ ਮਨ ਧਨੁ, ਸਭ ਸਭ ਗੁਰੂ ਕੋ ਹੁਕਮ ਨਿਹ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਔਕਤ ਕਹਾਣੀ, ਇਹ ਮਨ ਚੰਚਲਾ ਚੁਤਰਾਈ ਕਿਨ ਨ ਪਾਇਆ, ਚੁਤਰਾਈ ਨ ਪਾਇਆ ਕਿਨਾਈ, ਤੂੰ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ, ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ, ਤਨਾ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸਾ ਬਿਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚੁਤਰਾਈ ਕਿਨ ਨ ਪਾਇਆ, ਇਹ ਮਨ ਪਿਆਰੇ ਆ ਤੂੰ ਸਦਾ ਸਾ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕਾ ਮੂਲੇ ਨਾ ਕੀਚਾ ਜਿਦੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨ ਪਾਇਆ, ਅੰਤੋਂ ਨ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਿਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਮਸਾਇਆ ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ ਲਵ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਉਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰ ਚਰਣਾ ਲਭ ਲੋਭ ਅਹੰਕਾਰ ਤਾਂ ਤਿਸਨਾ ਬਹੁਤ ਨਾਹੀਂ ਬੋਲਣਾ, ਕੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪਤ ਜਿਆਂ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ,
ਜਾਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵਹਿ ਚਲਾਹ, ਜਿਨਾ ਮਾਰਗ ਪਾਵਹਿ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹਿ। ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹਿ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵਹਿ ਚਲਾਵਹਿ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤੈਨੂੰ ਕਹਿ ਮਨ ਮਸਿਆ, ਜਿਹਨੂੰ ਧਰੋਹ ਲਿਖਿਆ ਆਇਆ। ਇੱਕ ਪਿਰਾ ਘਨੇਰੇ ਕਰਹਿ, ਗੱਲਾਂ ਗੱਲੀ ਕਰਨ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਮ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ। ਕਹਿੰਦੇ ਪੁੱਤ ਸੁਣਦੇ ਪੁੱਤ, ਸੇ ਪੁੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾ ਬਿਨ ਸਹਿਜਾ, ਸਹਸਾ ਨਾ ਜਾਏ ਨਾ ਜਾਏ ਸਹਸਾ ਕਿ ਸੰਜਮ ਰਹਾ ਕਰਮ ਕਮਾਏ। ਸਹਸਾ ਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਹੋ ਸ਼ਬਦ ਲਾਗੋ ਹਰ ਸੁਣ ਰਹੋ ਤਿਲਾਈ। ਕਹਿ ਨਾਨਕ ਗੁਰਪ੍ਰ ਸਾਧੀ ਸਹਿਜ ਉਪਜਾਏ, ਸਹਸਾ ਉਪਜਾਏ। ਜੀ ਹੋ ਮੈਲੀ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੀ। ਤਿੰਨ ਜਨਮ ਜੂਹੈ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ। ਮਰਨ ਮਨ ਹੋਵੇ ਸਾਰਿਆ, ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਪਰਾਂ ਜੋ ਬੇਤਾਲਿਆ।

ਇਹ ਕਰਨੀ ਕਮਾਣੀ ਕੋੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾਰਾ ਹੈ ਗੁਰੂ ਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਹੈ ਪਰਣੈ ਗੁਰਬਿਨੀ ਆਵਣ ਜਾਣ ਕੋਈ ਕਹਿ ਨਾਨਕ ਸੁਣ ਹੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥਾ ਕੋਈ ਪੁੱਛੋ ਬੱਬੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਾ ਤਨ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾਹਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜਿਰਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰਨ ਜਾਣੀ ਤੱਤੈ ਸਾਰਨ ਜਾਣੀ ਗੁਰੂ ਬਾਜੋ ਤੱਤੈ ਸਾਰਨ ਜਾਣੀ ਤਿਹੇ ਗੁਣੀ ਸੰਸਾਰ ਭਰਮ ਸੁੱਤਾ ਸੁਤਿਆਰਾਣ ਵਹਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨੰਦਨ ਹਰ ਲਵਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੁਹ ਮਸਾਰੀਏ ਮਨੁਹ ਕਿਆ ਮਸਾਰੀਏ ਇਹ ਵੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹਾ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀ ਹੈ ਕਹਿ ਨਾਨਕ ਇਹ ਵੜਦਾਤਾ ਸੋ ਕਿਆ ਮਨੁਹ ਮਸਾਰੀਏ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆਂ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਾਰ ਵੀ ਸਰੈ ਮਾਹ ਪੁੱਜਾ ਪਹ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿੰਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਬਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸਨੂੰ ਸਰਸੋਂ ਪੀਏ ਵਿੱਚੋਂ ਆਪ ਜਾਏ ਜਿਸ ਦਾਦੀ ਉਹ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰੇ ਆਪ ਮੁਲਕ ਹੈ ਭਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਮਨ ਜਾਰਾ ਹਰ ਰਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਬਣ ਜਾਦਾ ਇਹ ਰਸ ਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕਿੱਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹੋਂ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾਂ ਜਿਸ ਆਏ ਕਹਿ ਨਾਨਕ ਹੋਰ ਅਨ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ
कह नानक सृष्ट का मूल रचया जोत राखी तातू जग मह आया मन चाऊ पया आगम सुनया हर मंगल गाओ सखी ग्रह मंदिर बनया हर गाओ मंगल नित सखिए सोग दुख न व्यापे गुर चरण लागे दिन सुभागे अपना फिर जापे अरहत बाणी गुर शब्द जानी हर नाम हर रस भोगो कह नानक प्रभु आ मिलया करण कारण जोगो ए शरीर मेरे आय इस जग मह आय कह क्या तुद कर्म कमाया कि कर्म कमाया तुद शरीर जा तू जग मह आया जिन हर तेरा रचन रचिया सो हर माना मसाया गुर प्रसादी हर मन मसिया पूर्व लिखिया पाया कह नानक एहो शरीर प्रवान होवा जिन सत गुर स्यों चित लाया ए नेत्र हो मेरे हो हर तुम जो तरी हर बने अमन देखो कोई हर बने अमन देखो कोई नदरी हर निहलिया एहो भी संसार तुम देख दे हर का रूप है हर रूप नदरी आया गुर प्रसादी बुझिया जा वेखा हर एक है हर बन अवरण कोई कह नानक एह नेत्र अंध से सतगुर मिलिया दिव दृष्ट होई ए श्रवण हो मेरे हो साचा सुन नैनू पठाई साचा सुन नैनू पठाई श्री लाए सुनो सतबाणी जित सुनी मंतन हरिया होवा रसना रस माणी सच अलख बडाणी ता की गत कही न जाए जे को कह ता की गत कही न जाए कह नानक अमृत नाम सुनो पवित्र होवो सच सुन नैनू पठाए हर जियो गुफा अंदर रखै वाजा पावन बजाया बजाया वाजा पावन नौ द्वारी प्रगट किए दसवा गुप्त रखाया गुरद्वारा लाए भावनी इक ना दसवा द्वार दिखाया तह अनेक रूप नव नव निध तिसदा अंत जाई पाया कह नानक हर प्यारे जियो गुफा अंदर रख गए वाजा पावन वजाया यो साचा सोहेला साचा कर गावो हो गावो ता सोहेला कर साचा जिथा सदा सत्या वेह सचो त्या वह जात पावे गुरमुख जना पूजा वेह एहो सच सबना का खसम है जिस बख्शे सो जन पावेह कह नानक सच सोहेला सचा कर गावेह आनंद सुनोहवण भागी ओह सगल मनोहरत पूरे पार ब्रह्म प्रपाया उतरे सगल मसूरे

ਵਿਸਮਾਦਪਾਨ ਵਿਸਮਾਦਪਾਨ ਵਿਸਮਾਦਕ ਨਿਖੇਡਾ ਬਿਟਾਨੀ ਵਿਸਮਾਦ ਧਰਤੀ ਵਿਸਮਾਦ ਖਾਨੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਜੜ ਵਿਸਮਾਦ ਰਾਹ

ਕੁਦਰਤ ਸਹਿ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣਿਕ ਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਾਧੀਆਂ ਕੁਦਰਤ ਮਾਣ ਅਭਿਮਾਨ ਕੁਦਰਤ ਪਾਉਣ ਪਾਣੀ ਬੈਸ ਅੰਤਰ

ਕਿਤੇ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਗਿੜਮਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਅਕੜੇ ਬਾਜ਼ਾਰ ਗਾਵੇ ਰਾਜਾ ਰਾਣੀਆਂ ਬੋਲੇ ਆਲ ਪਤਾਲ।

ਜੀਵਨ ਸਤਿਗੁਰ ਕਿਨਾਂ ਨਾ ਪਾਇਆ, ਬਨ ਸਤਿਗੁਰ ਕਿਨਾਂ ਨਾ ਪਾਇਆ, ਸਤਿਗੁਰ ਚਾਪ ਰੱਖਿਓ ਅਨਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਜਨੂ ਚਮੋ ਚੁਕਾਇਆ, ਉਤ ਵਿਚਾਰ

ਹਉਂ ਦਿੱਤਾ ਹਉਂ ਚ ਲਾਇਆ ਹਉਂ ਚ ਖੱਟਿਆ ਹਉਂ ਚ ਗਾਇਆ ਹਉਂ ਸਚਿਆਰ ਕੁੜਿਆਰ ਹਉਂ ਚ ਪਾਪ ਉਨ ਵਿਚਾਰ ਹਉਂ ਚ ਨਰ ਸੁਰਗ ਅਵਤਾਰ ਹਉਂ ਵਿੱਚ ਹੱਸੈ ਹਉਂ ਚ ਰੋਵੈ ਹਉਂ ਚ ਭਰੀਏ ਹਉਂ ਵਿੱਤ ਹੋਵੇ ਹਉਂ ਵਿੱਚ ਜਾਤੀ ਜਿਨਸੀ ਖੋਵੈ ਹਉਂ ਚ ਮੂਰਖ ਹੋਵੇ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਉਂ ਚ ਮਾਇਆ ਹਉਮੈ ਛਾਇਆ ਹਉਮੈ ਕਰ ਕਰ ਜਨ ਤੇ ਉਪਾਇਆ ਹਉਮੈ ਬੂਜੈ ਤਾਂ ਦਰਸੂਜੈ ਗਿਆਨ ਵਿਹੂਨਾ ਕਥ ਕਾ ਲੂਜੈ

ਉਦਬੋਜਾਂ ਖਾਣੀ ਸਿਹਤ ਜਾਂ ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭਨਾ ਜਨ ਕਰਤਾ ਕਰਨਾ ਕੀ ਅਚਿੰਤਾ ਭੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜਵਾਰੀ ਸਵਸਥ ਤਿਸ ਤਿਸ ਦੇ

ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀ ਐ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀ ਐ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾਸ।

ਲਿਖ ਲਿਖ ਬੜਿਆ ਤੇ ਤਾਂ ਕੜਿਆ ਬਹੁ ਤੀਰ ਪਵਿਆ ਤੇ ਤੋ ਲਵੇ ਬਹੁ ਪੇ ਕੀਆ ਦੇ ਦੁੱਖ ਦੀਆ ਸਭ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ।

0: ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ
1: ਜੋਗ ਸਭ ਨੂੰ ਗਿਆਨ ਸਭ ਨੂੰ ਵੇਦ ਸਭ ਨੂੰ ਬ੍ਰਾਹਮਣ ਖੱਤਰੀ ਸਭ ਨੂੰ ਸੂਰ ਸਭ ਨੂੰ ਭਰਾ

ਅਹਿਤਾ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਹਜਲ ਨਾ ਜਾਏ ਧਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮੁਲਣ ਆਇਆ ਬੈ ਚੌਕੇ ਪਾਇਆ ਸਿਖਾ।

ਮਤ ਸੁਮਤ ਤੇਰਾ ਵਸ ਸਵਾਮੀ ਹਮ ਜੰਤ ਤੂੰ ਪੁਰਖ ਜੰਤੈਨੀ।

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ

ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਪਾਵਨ ਉਪਦੇਸ਼ ਲੜੀ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 891 ਅੰਗਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ੇ ਹੋਏ ਚਾਰ ਚਾਰ ਪੌੜੀਆਂ ਵਾਲੇ ਚੌਪ ਦੇ ਸ਼ਬਦ ਰਾਮਕਲੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਨੇ, ਬਖਸ਼ਦੇ ਆ ਰਹੇ। ਵਾਹਿਗੁਰੂ ਦਾ ਨਾਮ ਜਪਣ ਵਾਸਤੇ ਸਤਿਗੁਰੂ ਸਿੱਧੇ ਠੇਠ ਪੰਜਾਬੀ ਦੇ ਸ਼ਬਦਾਂ ਵਿੱਚ ਸੰਬੋਧਨ ਹੋ ਕੇ ਕਲਯੁਗੀ ਜੀਵਾਂ ਨੂੰ ਤਮਾਮ ਜੀਵਾਂ ਨੂੰ ਪ੍ਰੇਰਨਾ ਦੇ ਰਹੇ ਨੇ। ਸੱਚੇ ਪਾਤਸ਼ਾਹ ਕਿਹਾ ਸੀ ਕੱਲ ਬੀਜ ਮੰਤਰ ਹਰ ਕੀਰਤਨ ਗਾਓ, ਆਗੈ ਮਿਲੀ ਨਿਥਾਵੇ ਥਾਓ, ਗੁਰਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ, ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੈ ਵਾਸੈ, ਭਉਜਲ ਪਾਰ ਪਰਲਾ ਰਹਾਓ। ਸਿੱਧੇ ਬਚਨ ਨੇ ਬੋਲ, ਵਾਹਿਗੁਰੂ ਦਾ ਜਾਪ ਜਪ ਲੈ, ਇਹ ਜ਼ੁਬਾਨ ਇਸ ਵਾਸਤੇ ਦਿੱਤੀ ਰੱਬ ਨੇ। ਸੱਚੇ ਪਾਤਸ਼ਾਹ ਦਾ ਜਾਪ ਇੱਕੇ ਸ਼ਬਦ ਨੂੰ ਇੱਕੇ ਮੰਤਰ ਨੂੰ ਮਿਲੇ ਹੋਏ ਨੂੰ ਨਾਮ ਨੂੰ ਵਾਰ ਵਾਰ ਜਪਣਾ ਇਹ ਜਾਪ ਹੁੰਦਾ ਹੈ। ਵਾਰ ਵਾਰ ਜਪਣਾ ਵਿੱਚ ਹੋਰ ਕੋਈ ਗੱਲ ਨਾ ਕਰਨੀ, ਬੈਠ ਕੇ ਨਿਯਮ ਨੇਮ ਬਣਾ ਕੇ ਉਹ ਜਾਪ ਹੁੰਦਾ ਹੈ। ਜਪ ਲਾ ਮਹਾਰਾਜ ਕਹਿੰਦੇ ਹਰ ਵੇਲੇ ਜਪ ਲਾ ਵਾਹਿਗੁਰੂ ਦਾ ਨਾਮ, ਗੁਰੂ ਦੀ ਕਿਰਪਾ ਦੁਆਰਾ ਜਾਪ ਕਰਦਿਆਂ ਕਰਦਿਆਂ ਜਾਪ ਹੁੰਦਾ ਰਸਨਾ ਨਾਲ, ਜ਼ੁਬਾਨ ਨਾਲ, ਫਿਰ ਰਸਨਾ ਤੋਂ ਮੱਧਮਾਂ ਪਸੰਤੀ ਪਰਾਂ ਦੇ ਵਿੱਚ ਬਖਸ਼ਿਸ਼ ਹੋ ਜਾਵੇਗੀ, ਹਿਰਦੇ ਵਿੱਚ ਵਸ ਜਾਵੇ। ਗੁਰ ਕਿਰਪਾ ਤੇ ਹਿਰਦੈ ਵਾਸੈ, ਭਉਜਲ ਪਾਰ ਪਰਲਾ ਰਹਾਓ, ਫਿਰ ਇਹ ਬਖਸ਼ਿਸ਼ ਹੋਵੇਗੀ ਜ਼ੁਬਾਨ ਤੋਂ ਗਲੇ ਵਿੱਚ, ਗਲੇ ਤੋਂ ਫਿਰ ਹਿਰਦੇ ਵਿੱਚ ਮਨ ਵਿੱਚ ਜਾਵੇਗਾ। ਸੋ ਇੱਕ ਰਸ ਹਿਰਦੇ ਵਿੱਚ ਵਸ ਗਿਆ ਤੇ ਬਸ ਫਿਰ ਜਾਉਂਦੇ ਜੀ ਮੁਕਤ ਨਿਹਾਲ ਹੋ ਜਾਵੇਗਾ, ਬੰਧਨ ਸਾਰੇ ਖੁੱਲ ਜਾਣਗੇ, ਛੁੱਟ ਜਾਣਗੇ ਮਾਇਆ ਦੇ ਜਿੰਨੇ ਬੰਧਨ। ਹਮੇਸ਼ਾ ਲਈ ਮਨ ਗਿਆਨ ਦੇ ਵਿੱਚ ਜਾਗ ਪਵੇਗਾ, ਨਿਹਾਲ ਹੋ ਜਾਵੇਗਾ, ਇਹੀ ਕਹਿ ਲਈਏ। ਇਹਦੂ ਗਾਂ ਕੋਈ ਸ਼ਬਦ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਪਾਰ ਪਰਲਾ ਹੈ ਤੇਰੇ ਵਾਸਿਆ, ਉੱਦਮ ਕਰ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਅੱਗੇ ਮਹਾਰਾਜ ਨਾਮ ਦੀਆਂ ਹੋਰ ਬਰਕਤਾਂ ਦਰਸਾ ਰਹੇ। ਸੱਚੇ ਪਾਤਸ਼ਾਹ ਕਹਿ ਰਹੇ ਨੇ ਰਹਾਓ ਤੋਂ ਬਾਅਦ ਨਾਮ ਨਿਧਾਨ ਧਿਆਏ ਮਨ ਅਟਲ, ਨਾਮ ਦਾ ਖਜ਼ਾਨਾ ਜਿਹੜਾ ਅਥਾਹ ਖਜ਼ਾਨਾ ਨਾਮ ਦਾ, ਜਿਹਦੇ ਵਿੱਚ ਬਰਕਤਾਂ ਹੀ ਬਰਕਤਾਂ ਨੇ, ਦੋ ਲੋਕਾਂ ਦੇ ਸੁੱਖ ਨੇ, ਇੱਥੋਂ ਦੇ ਵੀ ਛਾਵਾਂ ਪੂਰੀਆਂ ਹੁੰਦੀਆਂ ਨੇ, ਪਰਲੋਕ ਦਾ ਵੀ ਸੁੱਖ, ਉੱਥੇ ਵੀ ਨਾਮ ਸਾਥੀ ਹੁੰਦਾ ਨਾਲ ਨਿਭਦਾ ਹੈ। ਐਸਾ ਖਜ਼ਾਨਾ ਹੈ ਮਨ ਅਟਲ, ਅਟਲ ਤੋਂ ਭਾਵ ਜਿਹੜਾ ਟਾਲਿਆ ਨਾ ਜਾਵੇ, ਕਿਤੇ ਵੀ ਦੂਰ ਨਾ ਹੋਵੇ,
संग ना छड़े, नाम दा खजाना ऐसा है। नाम जिहदे कोले हिरदे विच वस गया उहनूं कोई परवाह नहीं, उह किते वी इकला नहीं हुंदा, उह सवा लख हुंदा गुरसिख। नाम दा निदान शरीर छुट्टण तों बाद वी इह खजाना नाल निभदा है। जह मात पिता सुत मीत ना पाई, मनुहा नाम तेरा संग सहाई। नाम त्याए मन अटल ताई करे, नाम निदान ए ऐ मना तू त्या, इकट्ठा कर नाम दा खजाना। ए अटल है, कदे साथ नहीं छड़ेगा। ए दुनिया दा खजाना जेड़ा है, जिनू बंदा सारी जिंदगी इकट्ठा करदा है, जोड़दा है, जमा करदा है, प्रॉपर्टी बनाउंदा है, सब कुछ अटल नहीं है, सब साथ छड़ जांदा है। ये टल जान वाला है, साथ छड़ जांदी है। माया ममता है बहुरंगी, बिन नाव को साथ ना संगी। वाहिगुरु दे नाम तो बिना कोई साथी संगी नहीं है सत्य, पर लोक विच कोई नहीं निभदा ना। नाम दा खजाना ही अटल है, जिहड़ा हर वेले नाल है, हिरदे दे नाल है, सूक्ष्म शरीर दे नाल निभदा है, साथी हुंदा है, आत्मा दा साथी है, जीव आत्मा दा। महाराज सच्चे पातशाह जी, जा को मिलियो नाम निदाना। जिन्हों नाम दा निदाना गुरु दे कोलों मिल गया है, जिन्हें अरदासां बेनतियां करके दात लै ली है, दात है, दात है, दात रखी हथ अपना, जिस भाव है तिस दे। सो जिहदी भावना भगती भरोसा विश्वास उहनूं पा जांदा है, उहनूं दे दिंदा है वो सच्चे पातशाह, उहदे अपने हथ दात है। नाम निदान जा को मिलियो नाम निदाना, भनत नानक ताका पूर खजाना। आप जी दे सुंदर बचन, ओदा खजाना भी पूरा पूरा भरिया रहिंदा है, वह कदे निकुटदा नहीं है, वह कदे टलदा नहीं है, फिर सच्चा साथी है। ओदा खजाना पूरा पूरा भरिया रहिंदा है। ये दुनिया दे खजाने मुक जांदे ने, साथ छड जांदे ने, चिंता झोरिया का कारण बनता, अगे दस रहे ने महाराज। नाम निदान त्याए मन अटल, ता छूटा माया के पटल, ता फिर माया दे जड़े पर्दे छुट जाणगे, खुल जाणगे। माया दे पर्दे पाए हुए ने ताई नाम तक पहुंच नहीं हुंदी, हिरदे विच वासा नहीं हुंदा है। माया दी चितवनी, माया दा सिमरन बहुत ज्यादा है, माया ने पर्दा पा लिया है। ये पर्दा है माया दा ऐसा, संपत विपत पटल माया तन। भगत रसना तो पावन बचन आउंदे ने, इहो जो कह रहे ने गुरु अर्जन देव साहब, संपत विपत माया पटल तन, संपत विपत पटल माया तन, ता मैं मगन ना होत तेरो जान। संपत्ति आ जानी, बहुत ही माया जी सुख है, ता भी माया दा पर्दा ऐसा पैंदा, रब याद नहीं रहिंदा, ता भी बंदा ज्ञान दी गूढ़ी नींद विच उवें सौंदा जांदा है, निर्दय हुंदा, कठोर हुंदा है। आर संपत जदों संपत्ति हुंदी है, विपत जदों विपता आउंदी माया वल्लों, उदों भी दुखी हुंदा रब, उदों भी नहीं चेते रहे, उह तां एंटी हो के सगों गालां कढ़न लग पैंदा, रब नूं बुरा भला बोलदा है। संपत विपत, विपता जिहड़ी माया दे चले जाण तों विपता आउंदी, दुख लगदा है, माया दा ही पर्दा है, इहदे विच नाम नहीं जपिया जांदा है। संपत विपत पटल माया धन, जिन्ना माया दा धन पड़दा ही है। ता मैं मगन ना होत तेरो जन, इहदे विच मगन नहीं हुंदे तेरे प्यारे, तेरे जिहड़े जन आ निर्लेप रहिंदे ने। ता छूटा माया के पटल, ता छुटणगे जे नाम दा निदाना है गुरु दे कोलों। ये नाम वाला पलड़ा भारी है, सो हैवी है, ता फिर छूटा माया के पटल,
ਮਾਇਆ ਦੇ ਫਿਰ ਪਰਦੇ ਜਿਹੜੇ ਆ ਇਹ ਛੁੱਟ ਜਾਣਗੇ, ਇਹਨਾਂ ਦਾ ਅਸਰ ਨਹੀਂ ਪਵੇਗਾ, ਖਚਤ ਨਹੀਂ ਹੋਵੇਗਾ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ। ਛੁੱਟਣ ਤੇ ਨਿਸ਼ਾਨੀ ਕੀ ਹੈ? ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਗੁਰੂ ਦਾ ਸ਼ਬਦ ਜਿਹੜਾ ਗੁਰੂ ਦੇ ਨਾਲ ਜੁੜ ਕੇ ਗੁਰੂ ਦੇ ਸ਼ਬਦ ਦਾ ਬਾਣੀ ਦਾ ਪ੍ਰੇਮ ਨਾਲ ਬਾਣੀ ਪੜ੍ਹਦਾ, ਸਹਿਜ ਨਾਲ ਬਾਣੀ ਪੜ੍ਹਦਾ ਹੈ, ਪ੍ਰੇਮ ਨਾਲ ਸਹਿਜ ਨਾਲ ਪੜ੍ਹੀ ਹੋਈ ਬਾਣੀ ਅੰਮ੍ਰਿਤ ਰਸ ਪੀਓ। ਸਮਝ ਲਓ ਮਾਇਆ ਦਾ ਪਟਲ ਪੜਦਾ ਲੱਥਾ ਹੋਇਆ ਉਹੀ ਗੁਰਮੁਖ ਆ, ਉਹੀ ਗੁਰਸਿੱਖ ਆ, ਜਿਹੜਾ ਅੰਮ੍ਰਿਤ ਸ਼ਬਦ ਦੇ ਵਿੱਚੋਂ ਬਾਣੀ ਦੇ ਵਿੱਚੋਂ ਅੰਮ੍ਰਿਤ ਰਸ ਨਾਮ ਦਾ ਰਸ ਪੀਂਦਾ ਹੈ। ਮਾਇਆ ਦੇ ਪਟਲ ਪਰਦੇ ਨਿਰਲੇਪ ਹੋ ਜਾਵੇਗਾ, ਛੁੱਟ ਜਾਣਗੇ, ਗੁਰੂ ਦੇ ਸ਼ਬਦ ਬਾਣੀ ਦਾ ਨਿਤਨੇਮ, ਫਿਰ ਤੈਨੂੰ ਆਵੇਗਾ ਆਨੰਦ। ਸਾਹਿਬ ਦਾ ਪਾਠ ਕਰਦੇ ਨੂੰ ਆਨੰਦ ਰਸ, ਪਰ ਲੇਕਿਨ ਪ੍ਰੇਮ ਨਾਲ ਸਹਿਜ ਨਾਲ ਜੇ ਕਰੇਗਾ, ਜੇ ਬੱਧਾ ਰੁੱਧਾ ਕਰੇਗਾ ਕਾਲੀ ਕਰੇਗਾ ਫਿਰ ਨਹੀਂ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ। ਅੰਮ੍ਰਿਤ ਆਤਮਾ ਦੀ ਮੌਤ ਨਹੀਂ ਹੋਣ ਦਿੰਦਾ, ਨਾਸਤਕ ਪੁਣਾ ਨਹੀਂ ਆਉਣ ਦਿੰਦਾ ਗੁਰੂ ਦਾ ਸ਼ਬਦ। ਸਦਾ ਹੀ ਗੁਰੂ ਦੇ ਸਨਮੁਖ ਰੱਬ ਦੇ ਪਰਮੇਸ਼ਰ ਦੇ ਸਨਮੁਖ ਰੱਖਦਾ, ਲੇਕਿਨ ਉਹ ਰਹਿੰਦਾ ਜਿਹਨੂੰ ਅੰਮ੍ਰਿਤ ਰਸ ਆਇਆ ਸ਼ਬਦ ਵਿੱਚੋਂ। ਰਸ ਹੀ ਤੇ ਕੋਈ ਮਨ ਭਾਣਦਾ ਭਾਲਦਾ ਹੈ, ਤਾਂ ਹੀ ਟੁੱਟਿਆ ਹੋਇਆ ਦੁਨੀਆਂ ਦੇ ਗੀਤਾਂ ਵਿੱਚ ਗਾਣਿਆਂ ਵਿੱਚ ਰਸਾਂ ਕਸਾਂ ਵਿੱਚ ਲੱਗਾ ਹੋਇਆ ਇੰਦਰੀਆਂ ਦੇ। ਇਕਾਇ ਰਸ ਜਿਹੜਾ ਨਾਮ ਦਾ ਉਹਨੂੰ ਨਹੀਂ ਮਾਣ ਰਿਹਾ ਮਨੁੱਖ। ਤਾਂ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ। ਗੁਰੂ ਦੇ ਸ਼ਬਦ ਦੇ ਰਾਹੀਂ ਸ਼ਬਦ ਦਾ ਅਭਿਆਸ ਕਰਕੇ, ਬਾਣੀ ਨਾਮ ਰੂਪ ਹੈ, ਬਾਣੀ ਰਸ ਰੂਪ ਹੈ, ਅੰਮ੍ਰਿਤ ਰਸ ਪੀਓ। ਅੰਮ੍ਰਿਤ ਆਤਮਿਕ ਮੌਤ ਨਹੀਂ ਹੋਣ ਦਿੰਦਾ, ਜੋ ਅਮਰ ਕਰ ਦਿੰਦਾ ਹੈ। ਇਹ ਰਸ ਨੂੰ ਪੀਣਾ ਕਰੋ ਭਾਈ, ਸਹਿਜ ਨਾਲ ਪ੍ਰੇਮ ਨਾਲ। ਤਾ ਤੇਰਾ ਹੋਏ ਨਿਰਮਲ ਜੀਓ। ਤਾਂ ਤੇਰਾ ਜਿਹੜਾ ਜੀਵ ਆ ਨਾ, ਇਹ ਮਨ ਆ, ਹਿਰਦਾ ਇਹ ਨਿਰਮਲ ਮੈਲ ਤੋਂ ਰਹਿਤ ਹੋ ਜਾਵੇਗਾ, ਧੋਤਾ ਜਾਵੇਗਾ, ਸਵਾਰਿਆ ਜਾਵੇਗਾ। ਜਿਵੇਂ ਜਿਵੇਂ ਸਹਿਜ ਨਾਲ ਬਾਣੀ ਪੜ੍ਹਦਾ, ਵਿਚਾਰ ਵੀ ਆਉਂਦੀ ਹੈ ਨਾਲ, ਜੇ ਕਾਲੀ ਨਹੀਂ ਹੈ, ਵਿਚਾਰ ਵੀ ਆਈ ਜਾਂਦੀ ਹੈ ਸ਼ਬਦ ਦੀ ਨਾਲ, ਫਿਰ ਇਉਂ ਲੱਗਦਾ ਜਿਵੇਂ ਮੈਲ ਧੋਤੀ ਜਾ ਰਹੀ ਹੁੰਦੀ ਹੈ। ਜਿਵੇਂ ਜਿਵੇਂ ਕੱਪੜਾ ਧੁੱਪਦਾ ਹੈ, ਸਾਬਣ ਲੱਗਦੀ ਹੈ, ਪਾਣੀ ਪਾਉਂਦੇ ਹਾਂ, ਮੈਲ ਵਗੀ ਜਾਂਦੀ ਹੈ। ਇਉਂ ਜਾਪਦਾ ਵੀ ਮਨ ਜਿਹੜਾ ਟਿਕਾਅ ਵਿੱਚ ਆਉਂਦਾ ਅਤੇ ਮੈਲ ਧੁੱਪਦੀ ਹੈ। ਤਾਂ ਤੇਰਾ ਹੋਏ ਨਿਰਮਲ ਜੀਓ। ਤਾਂ ਤੇਰਾ ਮਨ ਇੱਕ ਦਿਨ ਪੂਰਾ ਉੱਜਲ ਹੋ ਜਾਵੇਗਾ, ਸਵਾਰਿਆ ਜਾਵੇਗਾ, ਇਹਦੇ ਵਿੱਚੋਂ ਕੂੜ ਔਗਣ ਪਾਪ ਗੁਨਾਹ ਨਿਕਲ ਜਾਣਗੇ, ਸਭ ਧੋਤੇ ਜਾਣਗੇ। ਸੋਧਤ ਸੋਧਤ ਸੋਧ ਵਿਚਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪਣਾ ਪ੍ਰੈਕਟੀਕਲ ਵੀ ਦੱਸ ਰਹੇ ਨੇ। ਸੋਧਤ ਵਿਚਾਰ ਕਰਦੇ ਹਾਂ, ਸੋਧਦੇ ਹਾਂ, ਖੋਜਦੇ ਹਾਂ, ਲੱਭਦੇ ਹਾਂ, ਸਭ ਨੂੰ ਵਿਚਾਰਦੇ ਹਾਂ, ਸਭ ਨੂੰ ਖੋਜ ਕੇ ਲੱਭ ਕੇ ਉਹਨਾਂ ਦੀ ਖੋਜ ਕਰਦੇ ਹਾਂ ਵੀ ਅਸਲ ਇਹਨਾਂ ਦਾ ਸਾਰਾਂਸ਼ ਕੀ ਹੈ, ਜਿੰਨੇ ਕਰਮ ਕਾਂਡ ਨੇ। ਸੋਧਤ ਸੋਧ ਸੋਧਦਿਆਂ ਸੋਧਦਿਆਂ ਸੋਧਦਿਆਂ ਵਿਚਾਰਦਿਆਂ ਵਿਚਾਰਦਿਆਂ ਮਨ ਬਾਣੀ ਸਰੀਰ ਕਰਕੇ ਸੋਧ ਵਿਚਾਰ ਆਈ, ਵਿਚਾਰ ਆਈ ਹੈ ਪ੍ਰਗਟ, ਸਿਧਾਂਤ ਨਿਚੋੜੇ ਹੀ ਕੱਢਿਆ ਹੈ ਅਸਾਂ। ਬਿਨ ਹਰ ਭਗਤ ਨਹੀਂ ਛੁਟਕਾਰਾ। ਬਿਨਾਂ ਹਰੀ ਵਾਹਿਗੁਰੂ ਦੀ ਭਗਤੀ ਕੀਤੇ ਤੋਂ, ਭਗਤ ਦਾ ਅਰਥ ਤੱਤੇ ਨੂੰ ਸਿਆਰੀ ਹੈ ਭਗਤੀ, ਬੰਦਗੀ। ਬਿਨਾਂ ਸੱਚੇ ਪਾਤਸ਼ਾਹ ਦੀ ਬੰਦਗੀ ਕੀਤੀ ਤੋਂ, ਭਗਤੀ ਤੋਂ, ਜਾਪ ਕੀਤੇ ਤੋਂ ਨਹੀਂ ਛੁਟਕਾਰਾ ਹੁੰਦਾ ਔਗੁਣਾਂ ਤੋਂ, ਪਾਪਾਂ ਤੋਂ, ਗੁਨਾਹਾਂ ਤੋਂ। ਨਹੀਂ ਤੇ ਪਾਪਾਂ ਵਾਲਾ ਪੱਲੜਾ ਭਾਰੀ ਰਹਿੰਦਾ ਹੈ, ਜਿਹਦੇ ਕਰਕੇ ਪਰਲੋਕ ਵਿੱਚ ਸੂਖਸ਼ਮ ਸਰੀਰ ਨੂੰ ਜਾ ਕੇ ਫਿਰ ਲੇਖਾ ਦੇਣਾ ਪੈਂਦਾ ਹੈ, ਆਵਾਗੁਣ ਬਣਿਆ ਰਹਿੰਦਾ ਹੈ। ਫਿਰ ਉਹਨਾਂ ਬਾਕੀ ਬਚੇ ਹੋਏ ਕਰਮਾਂ ਦਾ ਫਲ ਭੋਗਣ ਵਾਸਤੇ ਫਿਰ ਸਰੀਰ ਮਿਲਦੇ, ਫਿਰ ਜੂਨੀਆਂ ਵਿੱਚ ਆਉਣਾ ਪੈਂਦਾ ਹੈ। ਕਬੀਰ ਸਾਹਿਬ ਜੀ ਨੇ ਭਗਤ ਜਨਾਂ ਤਾਂ ਹੀ ਕਿਹਾ ਸੀ, ਬਾਕੀ ਨਿਕਸੀ ਪਾ,
ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਨਹੀਂ ਛੁਟਕਾਰਾ। ਵਾਹਿਗੁਰੂ ਦੀ ਭਗਤੀ ਹੈ ਜਿਹੜੀ ਸਾਰੇ ਔਗੁਣਾਂ ਨੂੰ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਮੇਟ ਦਿੰਦੀ ਹੈ, ਸੁਰਖਰੂ ਹੋ ਜਾਂਦਾ ਹੈ, ਛੁਟਕਾਰਾ ਨਹੀਂ ਹੁੰਦਾ ਹੈ। ਪਰਲੋਕ ਵਿੱਚ ਸੌ ਲੇਖੇ ਜੋਖੇ ਤੋਂ ਛੁੱਟਿਆ ਨਹੀਂ ਜਾਂਦਾ ਹੈ। ਸੋ ਹਰ ਭਜਨ ਸਾਧਕੈ ਸੰਗ, ਮਹਾਰਾਜ ਕਹਿੰਦੇ ਉਹ ਐਸਾ ਭਜਨ ਅਮੋਲਕ ਹੈ ਜਿਹਦਾ, ਉਹ ਕਿੱਥੇ ਹੁੰਦਾ ਸਿਮਰਨ ਜੀ ਤੋਂ, ਜਿਹਦੇ ਨਾਲ ਛੁਟਕਾਰਾ ਹੋ ਜਾਂਦਾ ਹੈ, ਜਿਹਦੇ ਬਿਨਾਂ ਲੇਖਾ ਜੋਖਾ ਨਹੀਂ ਮੁੱਕਦਾ ਹੈ, ਜੂਨੀਆਂ ਦੀ ਕੈਦ ਵਿੱਚੋਂ ਨਹੀਂ ਨਿਕਲਿਆ ਜਾਂਦਾ, ਮੁਕਤ ਨਹੀਂ ਹੋਈਦਾ। ਸੋ ਐਸਾ ਸੋ ਹਰ ਭਜਨ ਸਾਧਕੈ ਸੰਗ, ਉਹ ਹਰੀ ਵਾਹਿਗੁਰੂ ਦਾ ਭਜਨ ਆ ਜਿਹੜਾ ਬੰਦਗੀ ਹੈ ਨਾ, ਉਹ ਸਾਧ ਸੰਗਤ ਦੇ ਨਾਲ ਹੁੰਦੀ, ਸਾਧ ਸੰਗਤ ਦੇ ਬਲਬੂਤੇ ਹੁੰਦੀ ਹੈ, ਆਪਣੇ ਆਪ ਨਹੀਂ, ਚਾਅ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ। ਸਾਧ ਸੰਗ ਜਿੱਥੇ ਰਲ ਕੇ ਜਪਦੇ ਹੋਣ ਗੁਰਸਿੱਖ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਭਾਈ ਗੁਰਦਾਸ ਸਾਹਿਬ, ਇੱਕ ਸਿੱਖ ਹੈ ਦੋ ਹੋ ਜਾਣ ਰਲ ਕੇ ਜਪਣ, ਸਾਧ ਸੰਗ ਹੋ ਜਾਂਦਾ ਹੈ। ਜਿੰਨੇ ਵੱਧ ਮਰਜ਼ੀ ਹੋਣ, ਪੰਜ ਹੋਣ ਤੇ ਆਪ ਸੱਚੇ ਪਾਤਸ਼ਾਹ ਗੁਰੂ ਸਾਹਿਬ ਵਿੱਚ ਆ ਜਾਂਦੇ ਨੇ। ਪੰਜ ਪ੍ਰਵਾਨ ਪੰਜ ਪ੍ਰਧਾਨ ਹੈ, ਪੰਜ ਪਿਆਰੇ ਤੋਂ ਨਾ ਸਾਜੇ, ਪੰਜਾਂ ਦੀ ਤਾਂ ਪੰਚਾਇਤ ਬਣਾਈ, ਆਪਣੱਤ ਨਹੀਂ ਹੁੰਦੀ ਜਿੱਥੇ ਪੰਜ ਆ ਜਾਣ, ਬਿਲਕੁਲ ਹੀ ਸੂਖਮ ਹੰਕਾਰ ਨਹੀਂ ਹੁੰਦਾ, ਪਰਮਾਤਮਾ ਆਪ ਹੁੰਦਾ ਹੈ। ਜਿੱਥੇ ਹਉਮੈ ਨਹੀਂ ਹੰਕਾਰ ਨਹੀਂ, ਜਿਹਨਾਂ ਹਿਰਦਿਆਂ ਵਿੱਚ ਇੱਕ ਲੈ ਇੱਕ ਨਿਮਰਤਾ ਹੈ, ਉੱਥੇ ਆਪ ਹੈ ਸੱਚੇ ਪਾਤਸ਼ਾਹ। ਹੋ ਨਾ ਹੀ ਤਹ ਆਪ, ਜਹ ਹੋ ਨਾ ਹੀ ਤਹ ਆਪ, ਪੰਜਾਂ ਨੂੰ ਤਾਂ ਨਿਵਾਜਿਆ। ਸਾਧ ਸੰਗਤ ਉਹ ਭਜਨ ਹੁੰਦਾ, ਪਹਿਲਾਂ ਪ੍ਰੇਮ ਪੈਦਾ ਹੁੰਦਾ ਉਤਸ਼ਾਹ ਸਾਧ ਸੰਗਤ, ਸਾਧ ਸੰਗ ਬਿਨਾਂ ਭਾਉ ਨਹੀਂ ਉਪਜੈ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰਸਿਓ, ਪੈਜ ਰੱਖੋ ਰਾਜਾ ਰਾਮ ਮੇਰੇ। ਉਹ ਭਜਨ ਵਾਹਿਗੁਰੂ ਦੀ ਬੰਦਗੀ ਸਿਮਰਨ ਸਾਧ ਸੰਗਤ ਦੇ ਬਲਬੂਤੇ ਹੁੰਦਾ ਹੈ। ਸਾਧਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ, ਭਜਨ ਵੀ ਉਹ ਹੀ ਹੈ ਜਿਹੜਾ ਸਾਧ ਸੰਗਤ ਵਿੱਚ ਆ ਕੇ ਇਕਾਗਰ ਚਿੱਤ ਨਾਲ ਮਨ ਵੀ ਰੰਗਿਆ ਜਾਵੇ, ਤਨ ਵੀ ਸਥਿਰ ਹੋ ਜਾਵੇ, ਤਨ ਦੇ ਵਿੱਚੋਂ ਵੀ ਗੁਨਾਹ ਨਾਸ ਹੋ ਜਾਣ, ਮਨ ਵੀ ਪਵਿੱਤਰ ਹੋ ਜਾਏ, ਪਰਪਕਾਰ ਸਭ ਵਿਚਾਰ ਸਭ ਇੱਛਾ ਸਭ ਵਿਚਾਰ ਮਨ ਵਿੱਚ ਵੀ ਪੈਦਾ ਹੋ ਜਾਣ, ਤਨ ਵੀ ਸੇਵਾ ਕਰਕੇ ਨਿਹਾਲ ਹੋ। ਮਨ ਤਨ ਰਾਪੈ ਹਰ ਕੈ ਰੰਗ, ਫਿਰ ਮਨ ਤੇ ਤਨ ਹਰੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ, ਭਗਤੀ ਦੇ ਰੰਗ ਵਿੱਚ ਰਾਪੈ ਰੰਗਿਆ ਜਾਂਦਾ ਹੈ। ਸਾਧ ਸੰਗਤ ਦੇ ਬਲਬੂਤੇ, ਸਾਧ ਸੰਗ ਜਾ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਧਨ ਆ ਉਹ ਪੁਰਖ ਭਾਗਾਂ ਵਾਲਾ, ਸਭ ਤੋਂ ਵੱਡੇ ਭਾਗਾਂ ਵਾਲਾ ਉਹ ਹੈ ਜਿਹਨੂੰ ਸਾਧ ਸੰਗਤ ਵਿੱਚ ਹਰੀ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਗਿਆ, ਉਹੀ ਗੁਰਮੁਖ ਹੈ, ਉਹੀ ਗੁਰਸਿੱਖ ਹੈ, ਪਾਸ ਹੋ ਗਿਆ ਸਮਝੋ। ਛੋਟ ਸਿਆਣਪ ਬਹੁ ਚਤੁਰਾਈ, ਇਹਦੇ ਵਿੱਚ ਬੰਦੇ ਦੀ ਆਪਣੀ ਸਿਆਣਪ ਚਤੁਰਾਈਆਂ ਪੜ੍ਹਾਈਆਂ ਇਹ ਵੀ ਜਿਹੜਾ ਡਿੱਕਾ ਪਾਉਂਦੀਆਂ ਨੇ ਨਾਮ ਦੇ ਰੰਗ ਵਿੱਚ, ਨਹੀਂ ਸੰਗਤ ਹੋਣ ਦਿੰਦੀਆਂ ਜਦੋਂ ਇਹ ਅਜੇ ਮੈਂ ਬਹੁਤ ਸਿਆਣਾ ਵਾਂ। ਸੋ ਫਿਰ ਸ਼ਰਧਾ ਨਹੀਂ ਬਣਦੀ। ਛੋਟ ਸਿਆਣਪ, ਮਹਾਰਾਜ ਜੀ ਕਹਿੰਦੇ ਸਕੂਲ ਵਿੱਚ, ਬਾਬੇ ਨਾਨਕ ਦੇ ਸਕੂਲ ਵਿੱਚ ਪੜ੍ਹ ਲੈ ਗੁਰਮਤਿ ਦੀ ਪੜ੍ਹਾਈ, ਛੱਡ ਦੇ ਦੁਨੀਆਂ ਦੀਆਂ ਸਿਆਣਪਾਂ। ਛੋਟ ਸਿਆਣਪ ਬਹੁ ਚਤੁਰਾਈ, ਬੁੱਧੀ ਦੀਆਂ ਬਹੁਤ ਚਤੁਰਾਈਆਂ, ਮਨ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜਪਜੀ ਸਾਹਿਬ ਵਿੱਚ ਤਾਂ ਹੀ ਕਿ ਲੱਖਾਂ ਹੋਣ ਸਿਆਣਪਾਂ ਚਤੁਰਾਈਆਂ, ਇੱਕ ਵੀ ਨਾਲ ਸਾਥ ਨਹੀਂ ਦੇ। ਵਾਹਿਗੁਰੂ ਦਾ ਜੇ ਨਾਮ ਨਹੀਂ ਹੈ, ਮਨ ਬਿਨ ਹਰ ਨਾਵੈ ਜਾਏ ਨਾ ਕਾਈ, ਇਹ ਮਨਾ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਤੇਰੇ ਨਾਲ ਕੁਝ ਵੀ ਨਹੀਂ ਜਾਵੇਗਾ, ਸਾਥੀ ਕੁਝ ਵੀ ਨਹੀਂ ਹੋਵੇਗਾ। ਪਹਿਲਾਂ ਵੀ ਕਿਹਾ ਨਾਮ ਨਿਧਾਨ ਧਿਆਏ ਮਨ ਅਟਲ, ਮਨ ਬਿਨ ਹਰ ਨਾਵੈ ਜਾਏ ਨਾ ਕਾਈ, ਇਹ ਮਨਾ ਸੂਖਸ਼ਮ ਸਰੀਰ, ਇਹ ਮਨ ਜੀਵ ਸਮਝ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਜਾਵੇਗਾ। ਜਾਏ ਨਾ ਕਾਈ, ਮਨ ਬਿਨ ਹਰ ਨਾਵੈ ਜਾਏ ਨਾ ਕਾਈ,
ਸੋ ਕੋਈ ਵੀ ਸਾਧਨ ਕੀਤਾ ਹੋਇਆ ਹੋਰ ਉਹ ਵੀ ਨਾਲ ਨਹੀਂ ਨਿਭੇਗਾ। ਰਾਹ ਵਿੱਚ ਹੀ ਖੋ ਲਏ ਜਾਣਗੇ ਕੁਝ ਸਾਧਨਾਂ ਦੇ ਫਲ, ਓੜਕ ਤੱਕ ਸਹਾਇਤਾ ਨਹੀਂ ਹੋਵੇਗੀ। ਮਾਨਾ ਬਿਨ ਹਰ ਨਾਮ ਹੈ ਜਾਏ ਨਾ ਕਹਿ ਮਨਾ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕੋਈ ਜਾਏ ਜਗ੍ਹਾ ਨਹੀਂ ਹੈ ਰੱਬ ਤੋਂ ਬਿਨਾਂ। ਨਾਮ ਵਾਹਿਗੁਰੂ ਜੇ ਸਾਰੇ ਪਰਿਪੂਰਨ, ਨਾਮ ਦੀ ਸਹਿਜ ਧੁਨ ਵੀ ਸਾਰੇ ਪਰਿਪੂਰਨ ਆ। ਜਦੋਂ ਗਿਆਨ ਹੋ ਜਾਂਦਾ ਰੱਬ ਦੇ ਪਿਆਰੇ, ਬਿਨ ਨਾਵੈ ਨਾ ਹੀ ਕੋ ਥਾਓ। ਸੋ ਸਾਰੇ ਥਾਵਾਂ ਤੇ ਨਾਮ ਦੀ ਧੁਨ ਆ, ਸਹਿਜ ਧੁਨ। ਜੇਤਾ ਪੇਖਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ, ਨਹੀਂ ਹੈ ਕਿਸੇ ਜਗ੍ਹਾ। ਦਇਆ ਧਾਰੀ ਗੋਬਿੰਦ ਗੁਸਾਈ, ਪਰ ਜਿਹਦੇ ਤੇ ਇਹ ਬਖਸ਼ਿਸ਼ ਤਾਂ ਹੁੰਦੀ ਹੈ, ਗਿਆਨ ਤਾਂ ਹੁੰਦਾ ਹੈ ਜਿਹਤੇ ਦਇਆ ਕੀਤੀ ਹੈ। ਧਾਰੀ ਦਇਆ ਧਾਰੀ ਹੈ, ਕਿਰਪਾ ਕੀਤੀ ਗੋਬਿੰਦ ਗੁਸਾਈ। ਉਹ ਗੋਬਿੰਦ ਧਰਤੀ ਦੀ ਰੱਖਿਆ ਕਰਨ ਵਾਲੇ ਅਕਾਲ ਪੁਰਖ ਗੁਸਾਈ ਮਾਲਕ ਨੇ ਆਪ ਦਇਆ ਕੀਤੀ ਇਸ ਚ ਪਾਤਸ਼ਾਹ। ਹਰ ਹਰ ਨਾਨਕ ਟੇਕ ਟਿਕਾਈ, ਉਸੇ ਜਗਿਆਸੂ ਨੇ, ਉਸੇ ਵਡਭਾਗੇ ਨੇ, ਗੁਰਮੁਖ ਨੇ ਹਰ ਵੇਲੇ ਹਰੀ ਵਾਹਿਗੁਰੂ ਦੇ ਨਾਮ ਦੀ, ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਟੇਕ ਓਟ, ਆਸਰਾ ਮਨ ਵਿੱਚ ਟਿਕਾਇਆ ਹੈ, ਉਹਨੇ ਟੇਕ ਲਈ ਹੈ, ਟਿਕਾ ਲਈ ਹੈ, ਘਰਸ ਨਹੀਂ ਛੱਡਦਾ ਉਹ। ਗੁਰੂ ਦੇ ਸ਼ਬਦ ਦਾ ਆਸਰਾ, ਨਾਮ ਦਾ, ਕਦੇ ਮੂਲ ਮੰਤਰ, ਕਦੇ ਬਾਣੀ, ਕਦੇ ਸੇਵਾ, ਉਹਨੇ ਮਨ ਵਿੱਚ ਮਨ ਵਿੱਚ ਹੀ ਚਿੰਤਨ ਉਹਦੇ ਬਣ ਆਉਂਦਾ, ਟੇਕ ਆਈ ਆ ਕੇ ਟਿਕ ਜਾਂਦਾ ਹੈ। ਓਟ ਮਨ ਵਿੱਚ ਹੀ ਚਿੰਤਨ ਹੁੰਦਾ ਹੈ, ਹਿਰਦੇ ਵਿੱਚ ਵਾਸਾ ਹੋ ਜਾਂਦਾ ਹੈ, ਜਿਹਦੇ ਵਾਸਤੇ ਅਰਦਾਸ ਕਿਹਾ ਸੀ ਮਹਾਰਾਜ ਜੀ ਨੇ, ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲ ਪਾਰ ਪਰਲਾ। ਉਹ ਆ ਕੇ ਟਿਕ ਜਾਂਦਾ ਹੈ, ਨਿਹਾਲ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰ, ਗੁਰੂ ਵਾਲੇ ਬਣੀਏ, ਨਾਮ ਦਾ ਓਟ ਆਸਰਾ ਲਈਏ, ਪੰਜਾਂ ਪਿਆਰਿਆਂ ਤੋਂ ਮੂਲ ਮੰਤਰ ਗੁਰਮੰਤਰ, ਬਾਬੇ ਨਾਨਕ ਦੇ ਸਕੂਲ ਵਿੱਚ ਦਾਖਲ ਹੋਈਏ, ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੀਏ, ਨਾਮ ਦੀ ਦਾਤ ਮਿਲੇਗੀ। ਜਪਦਿਆਂ ਜਪਦਿਆਂ ਸੋਝੀ ਹੋ ਜਾਵੇ, ਇਹ ਰਸ ਤੱਕ ਪਹੁੰਚ ਸਤਿਗੁਰੂ ਕਰਾ ਦੇਣਗੇ। ਗੁਰੂ ਦੇ ਸਨਮੁਖ ਤੁਰਿਆ ਹੋਇਆ ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼, ਅੱਗੇ ਤੋਂ ਸਮਤ ਬਖਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਥਿਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਾਰ ਨਾਲੇ, ਹਾਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਓ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ, ਜਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤਾ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋਆ, ਤਿਤ ਕਰਨ ਹੱਦ ਵਾਜੇ, ਆਨੰਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ

ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ

ਨਾਦ ਆਪਣਾ ਕਰ ਸਭਾ ਅੰਦਰ ਜੀਓ ਸਭ ਪਛਾਣ ਲਾ ਸਭ ਤੇਰਾ ਵਸ ਤੇਰਾ ਘਰ ਭਲਾ ਤੇਰਾ ਕਰ ਆਨੰਦ ਵਧਾਈ ਪੁਰਸਕਾਰ ਪਾਨ ਮਹੱਤਾ ਤੇ ਆਪਣਾ ਸਭ ਕਲਾ ਭਰਪੂਰ ਸਹਿਤਾ ਨਾਨਕ ਦਸਨ ਦਾਸ ਖੁਦਿਆ ਗਏ ਬਿਨਵਤਾ ਸਰੋਪ

नित्यनाथ कौआ हंस हो अमृत सर सतगुर सतवाहू।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਉਹ ਸਤਿਗੁਰਾਂ ਦੇ ਸੰਯੋਗਾਂ ਦਾ ਸਤਿਕਾਰ ਸੁਭਾਗ ਜੋੜੇ ਦੇ ਆਨੰਦ ਕਾਰਜ ਸਤਿਗੁਰਾਂ ਦੀ ਭਾਵ ਹਜ਼ੂਰੀ ਅੰਦਰ ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਦੁਆਰਾ ਇਹ ਆਨੰਦ ਕਾਰਜ ਜੋ ਹੈ ਇਹ ਸੰਪੂਰਨ ਹੋਣਗੇ। ਸੋ ਆਰੰਭਤਾ ਦੇ ਵਿੱਚ ਬੇਨਤੀ ਦਾ ਸ਼ਬਦ ਕੀਤਾ, ਲੋੜੀਆ ਕੰਮ ਸੁਹਾਰ ਪੈ ਆਖੀਆ ਆਪ ਜੀ ਸ਼ਰਮ ਕਰੋ। ਉਪਰੰਤ ਸਤਿਕਾਰ ਚੋ ਗਿਆਨੀ ਜੀ ਅਰਦਾਸ ਕਰਨਗੇ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਸਾਹਿਬਾਨ ਅਰਦਾਸ ਕਰਨ ਲਈ ਖੜ੍ਹੇ ਹੋਣਗੇ, ਬਾਕੀ ਸੰਗਤ ਸਜੀ ਰਹੇਗੀ ਜੀ।

ਲੱਖ ਖੁਸ਼ੀਆਂ ਪਾਤ ਛਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ

ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਮੂਹ ਸਾਧ ਸੰਗਤ ਸੁਭਾਗ ਜੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹੁਣ ਆਨੰਦ ਕਾਰਜ ਲਾਵਾਂ ਪ੍ਰਾਰੰਭ ਹੋਣ ਲੱਗੀਆਂ ਹਨ। ਇੱਕ ਦੋ ਬੇਨਤੀਆਂ ਹਨ ਸਮੁੱਚੀ ਸੰਗਤ ਨੂੰ ਸੁਭਾਗ ਜੋੜੀ ਨੂੰ ਵੀ। ਸੋ ਸੰਗਤ ਨੂੰ ਮਾਈ ਭਾਈ ਸਭ ਨੂੰ ਬੇਨਤੀ ਹੈ ਕਿ ਆਨੰਦ ਕਾਰਜ ਸਮਾਗਮ ਤੱਕ ਆਪਾਂ ਚੁੱਪ ਦਾ ਦਾਨ ਬਖਸ਼ਣਾ ਹੈ, ਕਿਸੇ ਤਰ੍ਹਾਂ ਦਾ ਕੋਈ ਉੱਚੀ ਰੌਲਾ ਨਾ ਆਵੇ। ਬੱਚਿਆਂ ਨੂੰ ਬੀਬੀਆਂ ਭੈਣਾਂ ਨੇ ਸੰਭਾਲ ਕੇ ਰੱਖਣਾ ਹੈ। ਛੋਟੇ ਬੱਚਿਆਂ ਨੂੰ ਜ਼ਿਆਦਾ ਉੱਚੀ ਬੋਲਣ ਅਤੇ ਦੋ ਚਾਰ ਮਿੰਟ ਆਪਾਂ ਬਾਹਰ ਲਿਜਾ ਸਕਦੇ ਹਾਂ ਅਤੇ ਫੜ ਕੇ ਰੱਖਣਾ ਹੈ ਇੱਧਰ ਉੱਧਰ ਵਿੱਚ ਨਾ ਦੌੜਨ ਅਰਦਾਸ ਵੇਲੇ ਵੀ। ਇਹ ਬੇਨਤੀ ਸਮੁੱਚੀ ਸੰਗਤ ਨੂੰ ਹੈ, ਚੁੱਪ ਦਾ ਦਾਨ ਬਖਸ਼ਣਾ ਹੈ। ਮੂਵੀ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਅਰਦਾਸ ਦੌਰਾਨ ਪਰਿਕਰਮਾ ਵਿੱਚ ਕੈਮਰੇ ਲੈ ਕੇ ਨਹੀਂ ਘੁੰਮਣਾ, ਇੱਕ ਥਾਂ ਕੈਮਰੇ ਰੋਕ ਕੇ ਤੁਸੀਂ ਕੈਚ ਕਰਨਾ ਹੈ। ਸੁਭਾਗ ਜੋੜੀ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਹੁਣ ਚਾਰ ਲਾਵਾਂ ਦੇ ਪਾਠ ਹੋਣਗੇ। ਜਿਸ ਵੇਲੇ ਪਹਿਲੀ ਲਾਮ ਦਾ ਪਾਠ ਦਾਸ ਪੂਰਾ ਕਰੇਗਾ, ਤੁਸੀਂ ਸਤਿਗੁਰਾਂ ਨੂੰ ਮੱਥਾ ਟੇਕ ਕੇ ਕਲੌਕ ਵਾਈਜ, ਸੋ ਸਤਿਗੁਰਾਂ ਦੀ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ। ਪਰਿਕਰਮਾ ਕਰਨ ਲੱਗਿਆਂ ਬਹੁਤੀ ਕਾਹਲੀ ਨਹੀਂ ਕਰਨੀ, ਤੇਜ਼ ਨਹੀਂ ਤੁਰਨਾ, ਨਾ ਬਹੁਤਾ ਹੌਲੀ। ਨਾਲ ਨਾਲ ਲਾਮ ਦਾ ਕੀਰਤਨ ਹੋਵੇਗਾ, ਤੁਹਾਡੀ ਪਰਿਕਰਮਾ ਪੂਰੀ ਹੋ ਜਾਵੇ, ਸ਼ਬਦ ਕੀਰਤਨ ਵੀ ਲਾਮ ਦਾ ਪੂਰੀ ਹੋ ਜਾਵੇ। ਮੱਥਾ ਟੇਕ ਕੇ ਸੁਭਾਗ ਜੋੜੀ ਨੇ ਆਪਣੀ ਜਗ੍ਹਾ 'ਤੇ ਸੱਜ ਜਾਣਾ ਹੈ। ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਵੇਗਾ, ਚਾਰ ਹੀ ਤੁਸੀਂ ਪਰਿਕਰਮਾ ਗੁਰੂ ਸਾਹਿਬ ਦੀਆਂ ਕਰਨੀਆਂ ਹਨ। ਹਰ ਵਕਤ ਮੱਥਾ ਟੇਕ ਕੇ ਉੱਠਣਾ ਹੈ ਅਤੇ ਮੱਥਾ ਟੇਕ ਕੇ ਹੀ ਬੈਠਣਾ ਹੈ। ਸੋ ਸਹਿਜ ਨਾਲ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ

ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਦਰਸ਼ਨੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ।

ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਮਹਾਰਾਜ ਜੀਓ ਸਰਦਾਰ ਹਰਪਾਲ ਸਿੰਘ ਜੀ ਧਾਲੀਵਾਲ, ਸਰਦਾਰਨੀ ਸੁਰਿੰਦਰ ਕੌਰ ਜੀ ਧਾਲੀਵਾਲ, ਤਿਨ੍ਹਾਂ ਦੇ ਸਪੁੱਤਰ ਕਾਕਾ ਹਰਪ੍ਰੀਤ ਸਿੰਘ, ਸਰਦਾਰ ਸੁਖਵੰਤ ਸਿੰਘ ਜੀ, ਸਰਦਾਰਨੀ ਪ੍ਰਭਜੋਤ ਕੌਰ ਜੀ, ਤਿਨ੍ਹਾਂ ਦੀ ਸਪੁੱਤਰੀ ਬੀਬਾ ਜਸਨੀਤ ਕੌਰ, ਗਰੀਬ ਨਿਵਾਜ

ਕੀਰਤਨ ਆਨੰਦ ਸਾਹਿਬ ਵਧਾਈ ਦੇ ਸ਼ਬਦਾਂ ਰਾਹੀਂ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸਜ ਕੇ ਲਾਵਾਂ ਦੇ ਪਾਠ ਉਚਾਰਨ ਕਰਦਿਆਂ, ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਭੈ ਭਾਵਨੀ ਬਖਸ਼ਿਸ਼ ਕਰਨੀ ਸਤਿਗੁਰੂ ਮਹਾਰਾਜ ਜੀਓ, ਕਿਰਪਾ ਕਰਨੀ ਸੁਭਾਗ ਜੋੜੀ ਕਾਕਾ ਹਰਪ੍ਰੀਤ ਸਿੰਘ ਬੀਬਾ ਜਸਨੀਤ ਕੌਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ। ਬੱਚੇ ਗ੍ਰਿਹਸਥ ਧਰਮ ਵਿੱਚ ਪ੍ਰਵੇਸ਼ ਹੋਏ ਹਨ। ਆਪ ਜੀ ਨੇ ਗ੍ਰਿਹਸਥ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਅਤੇ ਸੁਭਾਗ ਜੋੜੀ ਨੂੰ ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ ਵਾਲਾ ਆਪਸ ਵਿੱਚ ਪ੍ਰੇਮ ਇਤਫਾਕ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ। ਅੰਗ ਸੰਗ ਸਹਾਈ ਹੋਣਾ ਸੁਭਾਗ ਜੋੜੀ ਵੱਲੋਂ, ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਸ਼ਾਕੇ ਅੰਗੀਕਾਰ ਕਰੋ, ਲੋਕ ਪਰਲੋਕ ਵਿੱਚ ਪੜਦੇ ਕੱਜਣੇ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਆਨੰਦ ਕਾਰਜ ਸਮਾਗਮ ਵਿੱਚ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ। ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਦੋਹਾਂ ਹੀ ਪਰਿਵਾਰਾਂ ਵੱਲੋਂ, ਧੇਤਿਆਂ ਪੁਤੇਤਿਆਂ ਵੱਲੋਂ ਸੁਭਾਗ ਜੋੜੀ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਕੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ। ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਅਸੀਸ ਪ੍ਰਦਾਨ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ

ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅਤੇ ਮਹਾਂਵਾਕਾਂ ਅਨੁਸਾਰ ਅੱਜ ਆਪਾਂ ਸਾਰੇ ਹੀ ਵਡਭਾਗੀ ਹਾਂ।

ਤਾਂ ਗੁਰੂ ਘਰ ਦੇ ਵਿੱਚ ਆਪਾਂ ਆਉਂਦੇ ਰਹੀਏ। ਅੱਜ ਦੇ ਪਰਿਵਾਰਾਂ ਦੀ ਸੂਚੀ ਇਸ ਤਰ੍ਹਾਂ ਹੈ ਕਿ ਲੜਕੇ ਦੇ ਪਿਤਾ ਜੀ ਭਾਈ ਹਰਪਾਲ ਸਿੰਘ ਜੀ ਧਾਰੀਵਾਲ ਅਤੇ ਲੜਕੇ ਦੇ ਮਾਤਾ ਜੀ ਬੀਬੀ ਸੁਰਿੰਦਰ ਕੌਰ ਜੀ ਧਾਰੀਵਾਲ, ਲੜਕਾ ਕਾਕਾ ਹਰਪ੍ਰੀਤ ਸਿੰਘ, ਲੜਕੀ ਦੇ ਪਿਤਾ ਜੀ

ਭਈ ਇਹ ਦੋਨੇ ਬੱਚੇ ਐਸੇ ਪੇਸ਼ੇ ਦੇ ਤੌਰ 'ਤੇ ਡਾਕਟਰ ਆ, ਇਹਨਾਂ ਨੂੰ ਹੋਰ ਵੀ ਬਹੁਤ ਜ਼ਿਆਦਾ ਵਧਾਈ ਕਿ ਇਹਨਾਂ ਨੇ ਦੇਸ਼ਾਂ ਦੇ ਆ ਕੇ ਪ੍ਰਦੇਸ਼ਾਂ ਦੇ ਵਿੱਚ ਮਾਂ ਬਾਪ ਦਾ ਸਿਰ ਉੱਚਾ ਕੀਤਾ। ਦੂਸਰਾ, ਇਹਨਾਂ ਨੇ ਆਪਣੇ ਗੁਰੂ ਦੀ ਸ਼ਿਕਸ਼ਾ ਨਾਲ ਰੱਖੀ, ਜਿਸ ਦੇ ਅਕੋਰਡਿੰਗ ਗੁਰੂ ਘਰ ਵਿੱਚ ਆਣ ਕੇ ਵਿਆਹ ਕਰਵਾਇਆ, ਆਨੰਦ ਕਾਰਜ ਦੀ ਰਸਮ ਕਰਵਾਈ। ਇਹਦੇ ਵੀ ਆਪਾਂ ਬਹੁਤ ਬਹੁਤ ਵਧਾਈ ਦੇ ਪਾਤਰ ਹਾਂ। ਸਾਨੂੰ ਇਸ ਤਰ੍ਹਾਂ ਦੇ ਬੱਚਿਆਂ ਤੋਂ ਸਾਡੇ ਅਗਾਂਹ ਹੋਰਨਾਂ ਬੱਚਿਆਂ ਨੂੰ ਇੱਕ ਚੰਗੀ ਸਿਹਤ ਮਿਲਦੀ ਆ ਕਿ ਇੱਕ ਚੰਗੀ ਪੜ੍ਹਾਈ ਕਰਕੇ ਤਾਂ ਆਪਣੇ ਗੁਰੂ ਦੇ ਘਰ ਆਣ ਕੇ ਵਿਆਹ ਪੁਰਬ ਮਨਾਇਆ, ਜੋ ਕਿ ਅੱਗੇ ਵਾਲੀ ਜ਼ਿੰਦਗੀ ਸ਼ੁਰੂ ਕੀਤੀ। ਇਸ ਦਾ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਆ ਸਾਰੇ ਦੋਨੋਂ ਪਰਿਵਾਰ, ਔਰ ਜਿੰਨੇ ਵੀ ਆਪਾਂ ਸੱਦੇ ਪੱਤਰ 'ਤੇ ਆਏ ਹਾਂ, ਆਪਾਂ ਸਾਰੇ ਹੀ ਇਸ 'ਤੇ ਬਹੁਤ ਵਧਾਈ ਦੇ ਪਾਤਰ ਹਾਂ। ਬਾਕੀ ਅੱਜ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਨੇ ਲਾਵਾਂ ਦਾ ਪਾਠ ਬੜੇ ਹੀ ਆਨੰਦਪੂਰਵਕ ਕੀਤਾ, ਬੜੀ ਸ਼ਰਧਾ ਦੇ ਨਾਲ ਭੇਟਾਂ ਦੇ ਨਾਲ ਨਿਭਾਇਆ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਾਕੀ ਭਾਈ ਜਰਨੈਲ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਰੇਸ਼ਮ ਸਿੰਘ ਜੀ ਨੇ ਕੀਰਤਨ ਦੇ ਦੁਆਰਾ ਬਹੁਤ ਬਹੁਤ ਵਧੀਆ ਲਾਵਾਂ ਦਾ ਪਾਠ ਕੀਰਤਨ ਦੀ ਸੇਵਾ ਨਿਭਾਈ। ਉਹਨਾਂ ਦਾ ਵੀ ਬਹੁਤ

ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਟਲ ਵਾਲਿਆਂ ਨੂੰ ਇਹਦੇ ਕਾਬਲ ਸਮਝਿਆ। ਤਾਂ ਆਪਾਂ ਸਾਰਿਆਂ ਨੂੰ ਇਸ ਸੱਦੇ ਪੱਤਰ 'ਤੇ ਆਏ ਬਹੁਤ ਬਹੁਤ ਖੁਸ਼ੀ, ਬਹੁਤ ਬਹੁਤ ਵਧਾਈਆਂ। ਹੁਣ ਇੱਥੇ ਹੀ ਸਮਾਪਤੀ ਆ, ਹੁਣ ਪ੍ਰਸ਼ਾਦ ਦੀ ਰਸਮ ਹੋਵੇਗੀ। ਉਪਰੰਤ ਪਰਿਵਾਰਾਂ ਨੇ, ਜਿਸ ਵੀ ਇਮੀਡੀਏਟ ਪਰਿਵਾਰ ਨੇ ਆਪਣੀ ਕੋਈ ਬੱਚੇ ਨੂੰ ਪਿਆਰ ਦੇਣਾ, ਉਹ ਇੱਥੇ ਦੇ ਸਕਦੇ ਆ। ਉਸ ਤਰ੍ਹਾਂ ਥੱਲੇ ਸਟੇਜ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਹੁਣ ਆਨੰਦ ਕਾਰਜ ਦਾ ਸੋ ਐਂਡ ਹੈ। ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਹਨਾਂ ਚਿਰ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ। ਗੁਰਮਰਿਆਦਾ ਹੈ ਜਿੰਨਾ ਚਿਰ ਕੜਾ ਪ੍ਰਸ਼ਾਦ ਦੀ ਦੇਗ ਆਪਾਂ ਛਕਣੀ ਲੈਣੀ ਹੈ, ਅਤੇ ਉਸ ਤੋਂ ਬਾਅਦ ਜਿਵੇਂ ਭੈਣ ਜੀ ਹੁਣਾਂ ਨੇ ਦੱਸਿਆ, ਇੱਥੇ ਮਾਤਾ ਪਿਤਾ ਸੁਭਾਗ ਜੋੜੀ ਦੇ ਸਗਨ ਬੱਚਿਆਂ ਨੂੰ ਪਿਆਰ ਦੇ ਸਕਦੇ ਹਨ। ਬਾਕੀ ਸਾਰੀ ਸੰਗਤ ਨੇ ਥੱਲੇ ਲੰਗਰ ਵਿੱਚ ਸੋਫਾ ਲੱਗਾ ਉੱਥੇ ਪ੍ਰਬੰਧ ਕੀਤਾ। ਸੋ ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਆਪ ਸੰਗਤਾਂ ਨੇ ਲੰਗਰ ਹਾਲ ਵਿੱਚ ਪਹੁੰਚ ਕੇ ਸੁਭਾਗ ਜੋੜੀ ਨੂੰ ਪਿਆਰ ਦੇਣਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਨ੍ਹਾਂ ਨੇ ਵੀ ਬੱਚਿਆਂ ਨੂੰ ਇੱਥੇ ਪਿਆਰ ਦੇਣਾ ਹੈ, ਉਹਨਾਂ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਭਾਈ ਸਿਰ 'ਤੇ ਹੱਥ ਨਹੀਂ ਰੱਖਣਾ। ਆਪਾਂ ਇੱਥੇ ਕਿਸੇ ਨੇ ਬੱਚਿਆਂ ਦੇ ਮੋਢੇ ਸਿਰ 'ਤੇ ਹੱਥ ਨਹੀਂ ਰੱਖਣਾ। ਗੁਰੂ ਸਾਹਿਬ ਦੇ ਸਨਮੁੱਖ ਆਪਾਂ ਅਰਦਾਸ ਕੀਤੀ ਹੈ, ਇਹਨਾਂ ਦੇ ਸਿਰ 'ਤੇ ਗੁਰੂ ਸਾਹਿਬ ਜੀ ਦਾ ਹੱਥ ਹੋਵੇ, ਇਸ ਕਰਕੇ ਆਪਾਂ ਗੁਰੂ ਕਾ ਸਤਿਕਾਰ ਰੱਖਣਾ ਹੈ। ਸਿਰ 'ਤੇ ਹੱਥ ਨਹੀਂ ਰੱਖਣਾ, ਬੱਚਿਆਂ ਨੂੰ ਉਂਝ ਪਿਆਰ ਦੇਣਾ ਹੈ, ਇਹ ਧਿਆਨ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ठीक है जितना लोड़ है उतना मनुख बोले इते जायज है। अगले नू तेरे बोलां दी लोड़ भी नहीं ते बोली जांदा है, अगले नू तेरी राय
1: Meet the swim collection by Tomboy X. Tops, bottoms, and board shorts.
2: Changa Baba, main tainu savere diwan vich mila. Te satsangiyo, saver hoi hai. Diwan sajya hai. ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤਖਤ ਤੇ ਬੈਠੇ ਨੇ ਤੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਨਮਸਕਾਰ ਕਰਨ ਵਾਸਤੇ ਖਲੋਤੀਆਂ ਨੇ। ਲੰਬੀ ਲਾਈਨ ਲੱਗੀ ਹੋਈ ਹੈ ਤੇ ਵਿੱਚ ਬਾਬਾ ਵੀ ਨਮਸਕਾਰ ਕਰਨ ਵਾਸਤੇ ਖਲੋਤਾ ਹੈ। ਬਾਰੀ ਆਈ ਜਦੋਂ ਇਸ ਬਹੁਤ ਬਜ਼ੁਰਗ ਬਾਬੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਚਿਹਰੇ ਵੱਲ ਤੱਕਿਆ ਤੇ ਤਵਕ ਕੇ ਉਹ ਪਰੇ ਜਾ ਡਿੱਗਿਆ। ਸਤਿਗੁਰੂ ਬੋਲੇ, ਬਾਬਾ ਕੀ ਹੋਇਆ ਜੀ? ਬਾਬੇ ਦਾ ਸਰੀਰ ਕੰਬਣ ਲੱਗ ਪਿਆ, ਮੁੱਖ ਦੇ ਵਿੱਚੋਂ ਬੋਲਿਆ ਨਹੀਂ ਜਾ ਰਿਹਾ। ਸਤਿਗੁਰਾਂ ਨੇ ਆਖਿਆ, ਬਾਬਾ ਕੀ ਹੋਇਆ ਜੀ? ਹੱਥ ਜੋੜ ਕੇ ਆਖਣ ਲੱਗਾ, ਸਤਿਗੁਰੂ ਇੱਕ ਗੱਲ ਦੱਸੋ, ਕੋਈ ਇਹੋ ਜਿਹਾ ਮਜ਼ਦੂਰ ਵੀ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੈ ਜਿਹਦੀ ਸ਼ਕਲ ਤੁਹਾਡੇ ਨਾਲ ਮਿਲਦੀ ਹੋਵੇ? ਸਤਿਗੁਰੂ ਆਖਣ ਲੱਗੇ ਵੀ ਮੈਂ ਤੇ ਕੋਈ ਇਹੋ ਜਿਹਾ ਦੇਖਿਆ ਨਹੀਂ। ਨਹੀਂ ਸਤਿਗੁਰੂ, ਜ਼ਰੂਰ ਕੋਈ ਇਹੋ ਜਿਹਾ ਰਹਿੰਦਾ ਹੈ ਦੇਦੀ ਸ਼ਕਲ ਤੁਹਾਡੇ ਨਾਲ ਮਿਲਦੀ ਹੈ। ਸੱਚ ਜਾਣੋ, ਅੱਜ ਸਤਿਗੁਰੂ ਆਪਣੇ ਆਸਣ ਤੋਂ ਉੱਠ ਕੇ ਆਏ ਤੇ ਬਾਬੇ ਨੂੰ ਘੁੱਟ ਕੇ ਵਾਹਾਂ ਦੇ ਵਿੱਚ ਲਿਆ। ਬਾਬਾ ਮੈਂ ਤੇਰੀ ਗੱਲ ਜਾਣ ਗਿਆ ਹਾਂ, ਤੂੰ ਕੀ ਕਹਿਣਾ ਚਾਹੁੰਦਾ? ਕੱਲ ਮੈਂ ਹੀ ਤੇਰਾ ਸਮਾਨ ਆਪਣੇ ਸਿਰ ਤੇ ਚੁੱਕ ਕੇ ਲਿਆਇਆ ਸੀ। ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਨਾ, ਬਾਬੇ ਕੋਲੋਂ ਸੁਣੀ ਨਾ ਗਈ, ਅੱਖਾਂ ਵਿੱਚੋਂ ਹੰਝੂ ਕੇ ਰਾਏ, ਰੋ ਕੇ ਆਖਿਆ, ਸਤਿਗੁਰੂ ਮੈਂ ਕਿੱਡਾ ਗੁਨਾਹਗਾਰ ਹਾਂ, ਤੁਹਾਡੀਆਂ ਬਖਸ਼ਾਂ ਲੈਣ ਵਾਸਤੇ ਆਇਆ ਸੀ, ਤੁਹਾਡੀਆਂ ਰਹਿਮਤਾਂ ਲੈਣ ਵਾਸਤੇ ਆਇਆ ਸੀ, ਤੁਹਾਨੂੰ ਹੀ ਸਮਾਨ ਚੁੱਕ ਕੇ ਲਿਆਇਆ, ਤੁਹਾਡੇ ਸਿਰ ਤੇ ਭਾਰ ਚੁਕਾ ਕੇ ਲਿਆਇਆ, ਮੈਂ ਕਿੱਡਾ ਗੁਨਾਹਗਾਰ। ਜਦੋਂ ਬਾਬੇ ਨੇ ਇੰਨੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਆਖਣ ਲੱਗੇ, ਨਹੀਂ ਬਾਬਾ ਇੰਜ ਕਿਉਂ ਕਰਦਾ? ਜਿਹੜੇ ਇਸ ਦਰਬਾਰ ਵੱਲ ਨੂੰ ਆਉਂਦੇ ਨੇ ਉਹਨਾਂ ਦੀ ਮਜ਼ਦੂਰੀ ਮੈਨੂੰ ਕਰਨੀ ਪੈਂਦੀ ਹੈ। ਅੱਜ ਬਾਬੇ ਦੀਆਂ ਝੋਲੀਆਂ ਪ੍ਰੇਮਤ ਨਾਲ ਭਰ ਗਈਆਂ। ਬਾਬਾ ਖੁਸ਼ੀ ਦੇ ਵਿੱਚ ਫੁੱਲਿਆ ਨਹੀਂ ਸਮਾਉਂਦਾ, ਆਪਣੇ ਘਰ ਨੂੰ ਵਾਪਸ ਆ ਰਿਹਾ ਹੈ। ਸੰਗਤ ਦੇ ਜਥੇ ਜਾ ਰਹੇ ਨੇ, ਰੋਕ ਰੋਕ ਕੇ ਸਤਿਗੁਰਾਂ ਦੀ ਉਪਮਾ ਕਰ ਰਿਹਾ ਹੈ। ਅੰਮ੍ਰਿਤਸਰ ਵੱਲ ਜਾਂਦੇ ਰਾਈਓ ਜਾਣਾ ਗੁਰਦੁਆਰੇ ਦੇ, ਭਾਈ ਤੂੰ ਕਿੱਥੇ ਚੱਲਾ ਹੈ? ਅੰਮ੍ਰਿਤਸਰ ਚੱਲਾ ਹੈ, ਹਰਿਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ, ਸਤਿਗੁਰਾਂ ਦੇ ਘਰ ਜ਼ਰੂਰ ਜਾਈ, ਤੇਰੇ ਸਾਰੇ ਦੁੱਖ ਤੇ ਕਲੇਸ਼ ਘਟ ਜਾਣਗੇ। ਅੱਜ ਬਾਬੇ ਦੀ ਝੋਲੀ ਰਹਿਮਤ ਨਾਲ ਭਰੀ ਤੇ ਬਾਬਾ ਸਾਰਿਆਂ ਨੂੰ ਇਹ ਦੱਸਦਾ ਜਾਂਦਾ ਹੈ।

ਸ਼ਰਧਾ ਤੇ ਭਾਵਨਾ ਨਾਲ ਚਲਾ ਜਾਵੇ ਫਲ ਭਾਵਨਾ ਨੂੰ ਲੱਗਦਾ ਹੈ। ਅੱਜ ਇੱਕ ਗਰੀਬ ਗੁਰਸਿੱਖ ਜਿਸ ਦਾ ਨਾਮ ਵੀ ਭਾਈ ਗਰੀਬੂ ਹੈ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ। ਅੱਤ ਦੀ ਗਰੀਬੀ ਹੈ, ਖਾਲੀ ਹੱਥ ਨਮਸਕਾਰ ਕਰਾਂਗਾ ਚੰਗਾ ਨਹੀਂ ਲੱਗਦਾ। ਘਰ ਦੇ ਵਿੱਚ ਇੱਕ ਟੁੱਟੀ ਹੋਈ ਕੌਡੀ ਮਿਲੀ ਹੈ, ਕੌਡੀ ਲੈ ਕੇ ਆ ਗਿਆ। ਨਮਸਕਾਰ ਕਰਨ ਵਾਸਤੇ ਸਤਿਗੁਰਾਂ ਦੇ ਅੱਗੇ ਖਲੋਤਾ ਹੈ, ਕੀ ਤੱਕ ਰਿਹਾ ਹੈ? ਸਤਿਗੁਰਾਂ ਦੇ ਅੱਗੇ ਇੰਨੀਆਂ ਸੁੰਦਰ ਸੁੰਦਰ ਭੇਟਾਂ ਪਈਆਂ ਨੇ, ਧਨ ਦਾ ਢੇਰ ਲੱਗਾ ਪਿਆ। ਮਨਾ, ਤੂੰ ਆ ਟੁੱਟੀ ਹੋਈ ਕੌਡੀ ਸਤਿਗੁਰਾਂ ਦੇ ਅੱਗੇ ਰੱਖੇਗਾ? ਕਿਤੇ ਸਤਿਗੁਰਾਂ ਦੀ ਨਰਾਦਰੀ ਨਾ ਕਰ ਦੇਵੀ। ਆਪਣੀ ਭੇਟਾ ਥੋੜੀ ਜਾਣ ਕੇ ਪਗੜੀ ਦੇ ਵਿੱਚ ਇਸ ਕੌਡੀ ਨੂੰ ਲੁਕੋ ਕੇ ਸੰਗਤ ਦੇ ਵਿੱਚ ਪਿੱਛੇ ਜਾ ਕੇ ਬੈਠ ਗਿਆ, ਖਾਲੀ ਹੱਥ ਨਮਸਕਾਰ ਕਰਕੇ। ਆ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ, ਤੇ ਸਤਿਗੁਰਾਂ ਨੇ ਆਖਿਆ ਵੀ ਪਿਆਰਿਓ, ਜਿਹੜੇ ਵੀ ਭੇਟਾ ਲਿਆਏ ਨੇ ਸਾਰੇ ਦੇ ਦੇਵੋ, ਸਤਿਗੁਰੂ ਤੇ ਜਾਣੀ ਜਾਣਨੇ ਨਾ। ਸਾਰੀ ਸੰਗਤ ਨੇ ਆਖਿਆ, ਸਤਿਗੁਰੂ ਜਿੰਨੇ ਵੀ ਲਿਆਏ ਸਨ ਸਭ ਨੇ ਭੇਟਾ ਦੇ ਦਿੱਤੀ ਹੈ। ਤੇ ਸਤਿਗੁਰੂ ਜਾਣੀ ਜਾਣ ਮਾਲਕ ਆਖਣ ਲੱਗੇ, ਚੰਗਾ ਵੇ ਗਰੀਬੂ, ਜੇ ਤੂੰ ਨਹੀਂ ਆਉਣਾ ਤੇ ਮੈਂ ਤੇਰੇ ਕੋਲ ਆ ਜਾਂਦਾ। ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਨਾ, ਬੈਰਾਗ ਦੀ ਹੱਦ ਨਾ ਰਹੀ, ਅੱਖਾਂ ਦੇ ਵਿੱਚੋਂ ਹੰਝੂ ਘਿਰ ਆਏ, ਸੰਗਤ ਦੇ ਵਿੱਚ ਤੁਰੇ ਆ ਰਹੇ ਨੇ। ਤੇ ਜਿੱਥੇ ਭਾਈ ਗਰੀਬੂ ਬੈਠਾ ਹੈ, ਆ ਕੇ ਭਾਈ ਗਰੀਬੂ ਦੇ ਸਿਰ ਤੇ ਹੱਥ ਰੱਖ ਕੇ ਆਖਣ ਲੱਗੇ, ਕਿਉਂ ਬਈ ਗੁਰਸਿੱਖਾ, ਤੂੰ ਕੋਈ ਭੇਟਾ ਨਹੀਂ ਲਿਆਇਆ? ਸਤਿਗੁਰੂ, ਲਿਆਇਆ।

0: ਕੋਈ ਦਿਖਾ ਤੇ ਸਹੀ ਕੀ ਲਿਆਇਆ ਹੈ। ਆਪਣੀ ਪਗੜੀ ਹਿਲਾਈ ਤੇ ਵਿੱਚੋਂ ਟੁੱਟੀ ਹੋਈ ਕੌਡੀ ਕੱਢੀ ਹੈ। ਤੇ ਸੱਚ ਜਾਣੋ, ਇਸ ਕੌਡੀ ਵੱਲ ਦੇਖ ਕੇ ਸਤਿਗੁਰਾਂ ਨੇ ਆਪਣੀ ਝੋਲੀ ਵਿਛਾ ਦਿੱਤੀ ਹੈ। ਕੋਈ ਗੁਰਸਿੱਖਾ ਇੰਨੀ ਭੇਟਾ ਲੈ ਕੇ ਆਇਆ ਤੇ ਫਿਰ ਲੁਕੋ ਕੇ ਬੈਠਾ ਹੈ। ਤੇਰੇ ਜਿੰਨੀ ਭੇਟਾ ਤੇ ਅੱਜ ਕੋਈ ਵੀ ਨਹੀਂ ਲੈ ਕੇ ਆਇਆ, ਕਿਉਂ ਲੁਕੋ ਕੇ ਬੈਠਾ ਹੈ? ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਤੇ ਹੰਝੂ ਕੇਰ ਕੇ ਆਖਿਆ, ਸਤਿਗੁਰੂ ਮੈਂ ਸੋਚਿਆ ਏਡਾ ਨੋਟਾਂ ਦਾ ਢੇਰ, ਸੁੰਦਰ ਸੁੰਦਰ ਭੇਟਾਂ ਪਈਆਂ ਨੇ ਤੇ ਵਿੱਚ ਗਰੀਬ ਦੀ ਕੌਡੀ ਦੀ ਕੀ ਕੀਮਤ ਪਵੇਗੀ? ਛਾਤੀ ਨਾਲ ਸਤਿਗੁਰਾਂ ਨੇ ਲਾਇਆ, ਨਹੀਂ ਓਏ ਗਰੀਬੋ, ਆ ਤੇਰੀ ਇੱਕ ਕੌਡੀ ਦੇ ਅੱਗੇ ਮੈਨੂੰ ਸਾਰਾ ਕੁਛ ਤੁਸ਼ ਪਿਆ ਨਜ਼ਰ ਆਉਂਦਾ ਹੈ। ਤੇਰੇ ਜਿੰਨੀ ਭੇਟਾ ਅੱਜ ਕੋਈ ਨਹੀਂ ਜੇ ਲੈ ਕੇ ਆਇਆ। ਇਸ ਕੌਡੀ ਦੇ ਵਿੱਚ ਪਿਆਰ ਹੈ, ਇਸ ਕੌਡੀ ਦੇ ਵਿੱਚ ਸ਼ਰਧਾ ਹੈ। ਦੇਖੋ ਭਾਵਨਾ ਦੀਆਂ ਗੱਲਾਂ, ਇੱਕ ਕੌਡੀ ਨਾਲ ਕਿੱਡੀਆਂ ਬਖਸ਼ਾਂ ਲਈਆਂ। ਸਤਿਗੁਰੂ ਆਖਣ ਲੱਗੇ, ਜਾ ਤੇਰਾ ਲੋਕ ਪਰਲੋਕ ਸਵਾਰ ਦਿੱਤਾ, ਤੇਰੀ ਗਰੀਬੀ ਕੱਟ ਦਿੱਤੀ, ਦੁਨੀਆਂ ਵਿੱਚ ਵੀ ਸੁੱਖ ਮਾਣੇਗਾ ਤੇ ਮਾਲਕ ਦੀ ਦਰਗਾਹ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਸ਼ਰਧਾ ਦੀ ਗੱਲ ਹੈ, ਭਾਵਨਾ ਦੀ ਗੱਲ ਹੈ। ਤੀਸਰੀ ਕੰਪਨੀ ਦੇ ਨਿਰਮਾਤਾ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦੇ ਪਿਆਰ ਦਾ ਸਦਕਾ ਆਪਾਂ ਅੱਜ ਸਾਰੇ ਸੰਗਤ ਰੂਪ ਵਿੱਚ ਮਿਲ ਕੇ ਬੈਠੇ ਹਾਂ। ਸਤਿਗੁਰੂ ਰਹਿਮਤ ਕਰਨ, ਇਹਨਾਂ ਦੀ ਇਹ ਭਾਵਨਾ ਸ਼ਰਧਾ ਜੋ ਬੜੀ ਹੀ ਲਗਨ ਦੇ ਨਾਲ ਗੁਰਬਾਣੀ ਦੀਆਂ ਕੈਸਟਾਂ ਤਿਆਰ ਕਰਕੇ ਆਪ ਸੰਗਤ ਵਿੱਚ ਪਹੁੰਚਾਉਂਦੇ ਨੇ, ਸਤਿਗੁਰੂ ਇਹਨਾਂ ਦੀ ਇਹ ਸ਼ਰਧਾ ਅਤੇ ਭਾਵਨਾ ਨੂੰ ਵੀ ਸਵੀਕਾਰ ਕਰਨ। ਆਓ ਮਨ ਵਿਥੀਆਂ ਜੋੜੀਏ, ਅੰਮ੍ਰਿਤਸਰ ਵੱਲ ਜਾਂਦੇ ਰਾਈਓ, ਜਾਣਾ ਗੁਰੂ ਦੁਆਰੇ ਬਈ, ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾ।
1: ਜਿਸ ਨੂੰ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਨੇ ਬੜੇ ਉਤਸ਼ਾਹ ਨਾਲ ਇਹਨਾਂ ਸ਼ਬਦਾਂ ਦੀ ਕਥਾ ਕਰਕੇ

ਕਹਿੰਦੇ ਨੇ ਸ਼ਬਦ ਦੇ ਅਲੰਕਾਰ ਬੰਦੇ ਨੇ, ਤਿੰਨ ਵਸੂਆਂ ਦਾ ਭੋਜਨ ਹੈ, ਭੋਜਨ ਬੜਾ ਸਵਾਦ ਹੈ।

ਇਹ ਭੋਜਨ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਭੋਜਨ ਹੈ। ਦੁਬਾਰਾ ਫਿਰ ਕਹਿੰਦੇ ਹਾਂ, ਅੰਮ੍ਰਿਤ ਅੰਮ੍ਰਿਤਾਰਥ ਹੁੰਦਾ ਹੈ ਜੋ ਆਤਮਕ ਜੀਵਨ ਦੇਵੇ, ਜੋ ਆਤਮਕ ਮੌਤ ਤੋਂ ਬਚਾ ਲਵੇ ਉਹ ਅੰਮ੍ਰਿਤ। ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਭੋਜਨ ਹੈ।

ਕੱਪੜੇ ਖਾਈਦੇ ਨੇ ਸੱਚ ਹੈ ਨਾ, ਪਰ ਕੋਈ ਐਸਾ ਭੋਜਨ ਖਾ ਕੇ ਦਾਵਾ ਕਰ ਸਕਦਾ ਕਿ ਮੈਂ ਭੋਜਨ ਖਾਵਾਂਗਾ ਤੇ ਮੈਨੂੰ ਮੋਕਸ਼ ਦੁਆਰ ਮਿਲ ਜਾਏਗਾ? ਕੋਈ ਦਾਵਾ ਕਰ ਸਕਦਾ ਕਿ ਮੈਂ ਭੋਜਨ ਖਾਵਾਂਗਾ ਮੇਰੀ ਮੁਕਤੀ ਹੋ ਜਾਏਗੀ? ਜਦ ਸਤਿਨਾਮ ਸ਼੍ਰੀ ਵਾਹਿਗੁਰੂ, 36 ਪ੍ਰਕਾਰ ਦੇ ਕੋਈ ਭੋਜਨ ਵੀ ਬਣਾ ਲਵੇ, ਚੰਗੀ ਤਰ੍ਹਾਂ ਸਵਾਦਲੇ ਭੋਜਨ ਬਣਾ ਕੇ ਪੇਟ ਭਰ ਲਵੇ,